ਸਾਧੂ ਸਭ ਕਾ ਜੋ ਜੋ ਹੋਈ ਸੋਈ ਸੁਖਮਾਨਾ ਕਰਨ ਕਰਾ ਮਨ ਹਾਂ ਪ੍ਰਭ ਜਾਨਾ ਅੰਤਰ ਵਸੇ ਬਾਹਰ ਵੀ ਹੋਈ ਨਾਰੰਗ ਦਰਸ਼ਨ ਦੇਸਾ ਮੋਈ ਆਪ ਸਤ ਗਿਆ ਸਭ ਸਤ ਤੇ ਪ੍ਰਭ ਦੇ ਸਗਲੀ ਅਨੁਪਤ ਤੇ ਪਾਵੇ ਤਾਂ ਕਰੇ ਵਿਸਤਾਰ ਤੇ ਪਾਵੇ ਤਾਂ ਏਕ ਅੰਕਾਰ ਕਲਾ ਰੱਖੀ ਨਾ ਜਾਏ ਜੇ ਪਾਵੇ ਦਹਿਲਾ ਮਲਾਏ ਕਾਮਨਾ ਨਿਕਟਾ ਕਮਨ ਕ੍ਰਿਆ ਦੂਰ ਆਪੇ ਆਵਿਆ ਭਰਪੂਰ ਅੰਦਰ ਗਜ ਸਿਆ ਜਨਾਏ ਨਾਨਕ ਦੀ ਜਨਿਆ ਬੁਝਾਏ ਸਰਬ ਭੂਤ ਆਵਰਤਾਰਾ ਸਰਬਨੈਣ ਆਪੇ ਕਨਹਾਰਾ ਸਰਬ ਸਮੱਗਰੀ ਜਾਕਾ ਦਨਾ ਆ ਪੰਜਸ ਆਪ ਹੀ ਸੁਨਾ ਆਮਨ ਜਾਨੇ ਖੇਰ ਬਨਾਇਆ ਆਗਾਕਾਰੀ ਕਿੰਨੀ ਮਾਇਆ ਸਬਕਾ ਮਦਾ ਲਿਪਤੋ ਰਹਿ ਜੋ ਕਿਛ ਕਹਿਣਾ ਸੂ ਆਪੇ ਕਹਿ ਆਗਿਆ ਆਵਾ ਆਗਿਆ ਜਾਏ ਨਾਨਕ ਜਾ ਪਾਵੇ ਤਾਂ ਲੈ ਸਮਾਏ ਸਤੇ ਹੋਏ ਸੁਨਾਹੀ ਬੁਰਾ ਬੁਰਾ ਕਹੂ ਗਿਨਾ ਕਛਕਰਾ ਆ ਭਲਾ ਕਰ ਦੂਤਾ ਨੀ ਕੀ ਆਪੇ ਜਾਣੇ ਆਪਣੇ ਜੀ ਕੀ ਆਪ ਸਾਧਨੀ ਸਵਸਾਜ ਓਤ ਬੋਧ ਆਪਣ ਸੰਗਰਾਜ ਤਾਂ ਕੀ ਗਾਤ ਮਿਤ ਕਹੀ ਨਾ ਜਾਏ ਦੂਸਰ ਹੋਏ ਤਾਂ ਸੂਜੀ ਪਾਏ ਇਸ ਕਾ ਕੀ ਆ ਸਪਰਵਾਨ ਗੁਰਮਤਿ ਸਾਧਾਨ ਗਯੋ ਜਾਨ ਜੋ ਜਾਣੈ ਤੇ ਸਦਾ ਸੁਖ ਹੋਏ ਆ ਮਲਾਏ ਲੈ ਪ੍ਰਭ ਸੋਏ ਓ ਧਨਵੰਤ ਕੁਲਵੰਤ ਪਦਵੰਤ ਜੀ ਮਨ ਮੁਕਤ ਜੇ ਹਿਰਦਾ ਭਗਵੰਤ ਧਨ ਧਨ ਧਨ ਜਨ ਆਇਆ ਜੇ ਪ੍ਰਸਾ ਸਜਗਤ ਰਾਇਆ ਜਨਿਆ ਮਨ ਗਾਹੇ ਸਵਾਉ ਜਨਕਾ ਸੰਚਿਤ ਆਵੇ ਨਾਉ ਆ ਮੁਕਤ ਮੁਕਤ ਕਰੈ ਸੰਸਾਰ ਨਾਨਕ ਤੇ ਜਨਕਾ ਸਦਾ ਨਮਸਕਾਰ ਸਲੋਕਾ

ਪੂਰੇ ਗੁਰ ਕਾ ਸੁਣੋ ਬਦੇ ਸਾ ਭਾਰ ਬਹੁ ਨਿਕਟ ਕਰਬੇ ਸਾ ਸਾ ਸਿਮਰੋ ਗੋਬਿੰਦਾ ਮਨ ਅੰਦਰ ਗੀ ਉਤਰਾ ਚਿੰਦ ਆਸਨ ਇਤਿਆਗੋ ਤਰੰਗ ਸੰਜਨਾ ਕੀ ਧੂੜ ਮਨ ਮੰਗਾ ਛੋੜ ਬੇਨਤੀ ਕਰੋ ਸਾਧ ਸੰਗ ਅਗਨ ਸਾਗਰ ਧਰੋ ਆਤਨ ਗਈ ਪਰ ਲਿਓ ਭੰਡਾਰ ਨਾਨਕ ਗੁਰਪੂਰਾ ਨਮਸਕਾਰ ਖੇਮ ਕੁਸ਼ਲ ਸਹਿਜ ਆਨੰਦ ਸਾ ਸੰਗਾ ਪਰਮਾਨੰਦ ਨਰਕਨ ਵਾਰੋ ਦਾਰੋ ਜੀਓ ਗੁਰੂ ਗੋਬਿੰਦ ਮਦਰਾ ਪੀਓ ਚੇਤਮ ਨਾਰਾਇਣ ਏਕਾ ਏਕ ਰੂਪ ਜਾ ਕੇ ਰੰਗਾ ਨੇਕਾ ਗੋਪਾਲ ਦਾਮੋਦਰ ਦੀਨ ਦਿਆਦ ਪੰਜਨ ਪੂਰਨ ਕਿਰਪਾਲ ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾ ਇਹ ਅਧਾਰ ਉਤਮ ਸਲੋ ਸਾਰ ਕੇ ਬਚਨ ਮਲੀਕ ਲਾਲੇ ਰਤਨ ਸੁੰਦ ਕਮਾਵਤ ਹੋ ਸਰਦਾਰ ਆਪ ਕਰੈ ਲੋਕਾਂ ਨੇ ਉਤਾਰ ਸਫਲ ਜੀਵਨ ਸਫਲ ਤਾਂ ਕਾ ਸੰਗ ਜਾ ਕੈ ਮਨ ਲਾਗਾ ਹਰ ਰੰਗ ਜੈ ਜੈ ਸ਼ਬਦ ਨਾਹਦ ਬਾਜੈ ਸੁਨ ਸੁਨੇ ਅੰਦ ਕਰੇ ਪ੍ਰਭ ਗਾਜੈ ਪ੍ਰਗਟੇ ਗੋਪਾਲ ਮਹੰਤ ਕੈ ਮਾਥੇ ਨਾਨਕ ਜੀ ਉਦਰਾ ਧਨ ਕੇ ਸਾਥੀ ਸਰਨ ਜੋ ਸੁਨ ਸਰਣੀ ਆਏ ਕਰ ਕਿਰਪਾ ਪ੍ਰਵਿਆ ਮਲਾਏ ਮਿੜ ਗੈ ਬੈਰ ਪਏ ਸਵਰੀਨ ਅੰਮ੍ਰਿਤ ਨਾਮ ਸਾ ਸੰਗਲੈਨ ਸੁਪਰ ਸੰਨ ਪੈ ਗੁਰਦੇਵ ਪੂਰਨ ਹੋਈ ਸੇਵਾ ਕੀ ਸੇਵ ਆਲ ਜੰਜਾਲ ਮਿਕਾ ਤੇਰਾ ਤੇ ਰਾਮ ਨਾਮ ਸੁਨ ਸੁਨਾ ਕਹਤੇ ਕਰਪੁਰ ਸਾਹਿਬ ਦਇਆ ਪ੍ਰਭਧਾਰੀ ਨਾਨਕ ਨਿਭੀ ਖੇਪ ਹਮਾਰੀ ਪ੍ਰਭ ਕੀ ਇਸਤਰ ਕਰੋ ਸਨਮੀਤ ਸਾਵਧਾਨ ਇਕਾਗਰ ਚੀਤਾ ਸੁਖ ਮਨੀ ਸਹਿਜ ਗੋਬਿੰਦ ਗੁਣ ਨਾਮ ਜਿਹ ਮਨ ਵਸੈ ਸੋ ਨਿਦਾਨ ਸਰਬ ਇੱਛਾ ਤਾਂ ਕੀ ਪੂਰਨ ਹੋਏ ਪ੍ਰਧਾਨ ਮੁਰਗ ਮਰਗ ਸਭ ਲੋਏ ਸਭ ਦੇ ਬਾਏ ਅਸਥਾਨ ਬੋਲਣ ਹੋ ਮਾਇਆ ਮਨ ਜਾਨ ਹਸਨ ਖਾਟ ਚਲੈ ਜਨ ਸੋਏ ਨਾਨਕ ਜਿਸੈ ਪ੍ਰਾਪਤ ਹੋਏ ਹੇਮ ਸ਼ਾਂਤਰ ਨਵ ਨਿਦ ਬੁੱਧ ਗਿਆਨ ਸਰਬ ਤੈ ਸਿੱਧ ਵਿਦਿਆ ਤਪ ਜੋ ਪ੍ਰਭ ਧਿਆਨ ਗਿਆਨ ਸਰੇ ਟੂਤ ਮਿਸ਼ਨਾਨ ਚਾਰ ਪਦਾ ਕਮ ਵਰਗਾ ਸਭ ਕੈ ਮਦ ਸਹਿ ਉਦਾਸ ਸੁੰਦਰ ਚਤੁਰ ਤਾਤ ਕਾ ਬੀਤਾ ਸਮੁੰਦਰ ਸੀ ਦ੍ਰਿਸ਼ਟਿਤਾ ਏ ਫਲ ਦਿਸ ਜਾਨ ਕੈ ਮੁਖ ਬਨੀ ਗੁਰੂ ਨਾਨਕ ਨਾ ਬਚਨ ਮਨ ਸੁਣੇ ਇਹੋ ਨਿਦਾਨ ਜਪੈ ਮਨ ਕੋਏ ਸਭ ਜੁਗ ਮੈਂ ਤਾਂ ਕੀ ਗਲ ਹੋਏ ਗੁਣ ਗੋਬਿੰਦ ਨਾਮ ਤਨ ਬਾਣੀ ਸਿਮਰਾ ਸਾਤਰ ਵੇਦ ਵਖਾਣੀ ਸਗਲ ਮਤਾਤ ਕੇਵਲ ਹਰ ਨਾਮ ਗੋਬਿੰਦ ਭਗਤ ਕੈ ਮਨ ਵਿਸਰਾਮ ਕੋਟ ਪਰਾਧ ਸਾਧ ਸੰਗ ਮਿਟੈ ਸੰਗਰ ਪਾਤੇ ਜਮਦੇ ਛੁਟੈ ਜਾ ਕੇ ਮਸਤਾ ਕਰਮ ਬ੍ਰਭ ਆਏ ਸਾ ਸਰ ਨਾਨਕ ਦੇ ਆਏ ਜਿਹ ਮਨ ਵਸੈ

ਹਰਨਾਕਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦੇਵੋ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲੈ ਛਡਾਇਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਪਹਿਲਾ ਦੁੱਖ ਦਾਰੂ ਸੁਖ ਰੋਗ ਪਿਆ ਜਾ ਸੁਖ ਤਾਮ ਨਾ ਹੋਈ ਤੂੰ ਕਰਤਾ ਕਰਣਾ ਮੈਂ ਨਾਹੀ ਜਾ ਹਉ ਕਰੀ ਨਾ ਹੋਈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨ ਜਾਈ ਲਖਿਆ ਰਹਾਉ ਜਾਤ ਮਹਿ ਜੋਤ ਜੋਤ ਮਹਿ ਜਾਤਾ ਅਕਲ ਕਲਾ ਭਰਪੂਰ ਰਹਿਆ ਤੂੰ ਸੱਚਾ ਸਾਹਿਬ ਸਿਫਤ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ ਕਹੋ ਨਾਨਕ ਕਰਤੇ ਕੀਆ ਬਾਤਾਂ ਜੋ ਕਿਛੁ ਕਰਣਾ ਸੋ ਕਰ ਰਹਿਆ ਸੋ ਦਰ ਰਾਗ ਆਸਾ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਦਰ ਤੇਰਾ ਕਿਹਾ ਸੋ ਕਰ ਕਿਹਾ ਜਿਤ ਬੈ ਸਰਬ ਸੰਭਾਲੇ ਵਾਜੇ ਤੇਰੇ ਨਾਂ ਦੇ ਅਨੇਕ ਅਸੰਖਾ ਕੇਤੇ ਤੇਰੇ ਗਾਵਣ ਹਾਰੇ ਗਾਵਨ ਤੁਧਨੋ ਪਵਣ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵਨ ਤੁਧਨੋ ਚਿਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ ਗਾਵਣ ਤੁਧਨੋ ਈਸ਼ਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸੁਵਾਰੇ ਗਾਵਨ ਤੁਧਨੋ ਇੰਦਰ ਇੰਦਰਾਸਨ ਬੈਠੇ ਦੇਵਤਿਆਂ ਦਰਨਾਲੇ ਗਾਵਣ ਤੁਧਨੋ ਸਿੱਧ ਸਮਾਧੀ ਅੰਦਰ ਗਾਵਨ ਤੁਧਨੋ ਸਾਧ ਵਿਚਾਰੇ ਗਾਵਨ ਤੁਧਨੋ ਜਤੀ ਸਤੀ ਸੰਤੋਖੀ ਗਾਵਨ ਤੁਧਨੋ ਵੀਰ ਕਰਾਰੇ ਗਾਵਣ ਤੁਧਨੋ ਪੰਡਿਤ ਪੜਨ ਰਖੀਸਰ ਜੁਗ ਜੁਗ ਵੇਦਾਂ ਨਾਲੇ ਗਾਵਣ ਤੁਧਨੋ ਮੋਹਣੀਆ ਮਨਮੋਹਨ ਸੁਰਗ ਮਾਸ਼ ਪਿਆਲੇ ਗਾਵਣ ਤੁਧਨੋ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵਨ ਤੁਧਨੋ ਜੋਧ ਮਹਾਬਲ ਸੂਰਾ ਗਾਵਣ ਤੁਧਨੋ ਖਾਣੀ ਚਾਰੇ ਗਾਵਣ ਤੁਧਨੋ ਖੰਡ ਮੰਡਲ ਬ੍ਰਹਿਮੰਡਾ ਕਰ ਕਰ ਰੱਖੇ ਤੇਰੇ ਧਾਰੇ ਸੇਈ ਤੁਧਨੋ ਗਾਵਨ ਜੋਤ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਤੁਧਨੋ ਗਾਵਨ ਸੇ ਮੈਂ ਚੇਤਨਾਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਇ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਦੇਖੈ ਕੀਤਾ ਆਪਣਾ ਜਿਉਂ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹੋ ਸਾਹਾ ਪਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੈ ਸਭ ਕੋਏ ਕੇ ਵੱਡਾ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਏ ਨਾ ਜਾਣੈ ਤੇਰਾ ਕੇਤਾ ਕੇਵਲ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ
तोद बिन सिद्धि किने ना पाइया, कर्म मिले नाही ठाकर हैया, आखण वाला क्या बेचारा।

ਸਰਹਾਉ ਹਰ ਜਨ ਕੇ ਵੱਡ ਭਾਗ ਵਡੇਰੇ ਜਿਨ ਹਰ ਹਰ ਸ਼ਰਧਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨ ਪਾਇਆ ਤੇ ਭਾਗਹੀਨ ਜਮ ਪਾਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰਜਨ ਸਤਿਗੁਰ ਸੰਗਤ ਪਾਈ ਤਿੰਨ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੂਜਰੀ ਮਹੱਲਾ ਪੰਜਵਾਂ ਕਾਹੇ ਰੇ ਮਨ ਚਿਤ ਵਹਿ ਉਦਮ ਜਾਇਆ ਹਰ ਹਰ ਜੀਉ ਪਰਿਆ ਸੈਲ ਪੱਥਰ ਮਹਿ ਜੰਤ ਉਪਾਏ ਤਾਕਾ ਰਿਜਕ ਅਗਿ ਕਰ ਧਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੁਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਨਤਾ ਕੋਈ ਨਾ ਕਿਸ ਕੀ ਧਰਿਆ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਭਉ ਕਰਿਆ ਊੜੈ ਊੜਿਆ ਵੈਸੈ ਕੋਸਾ ਤਿਸ ਪਾਛੈ ਬਚਰੇ ਸ਼ਰਿਆ ਤਿਨ ਕਮਨ ਖਲਾਵੈ ਕਮਣ ਚੁਗਾਵੈ ਮਨ ਮਹਿ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨਾ ਪਾਰਾ ਵਰਿਆ ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮ ਯਾ ਪਾਰਾ ਸਭ ਧਿਆਵ ਹੈ ਸਭ ਧਿਆਵ ਹੈ ਤੁਧ ਜੀ ਹਰ ਸੱਚੇ ਸਿਰਜਣਹਾਰ ਸਭ ਜੀ ਤੁਮਾਰੇ ਜੀ ਤੂੰ ਜੀਆ ਕਾ ਦਾ ਤਾਰਾ ਹਰ ਧਿਆਵ ਹੋ ਸੰਤੋਹ ਜੀ ਸਭ ਦੁੱਖ ਵਿਸਾਰਣ ਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਇੱਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਪੇਖਾਰੀ ਜੀ

ਵਖ ਵਖਾਣਾ ਜੋ ਸੇਵਹਿ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆਵੈ ਤੁਧ ਜੀ ਸੇ ਜਨ ਜੁਗ ਮੈਂ ਸੁਖ ਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ

ਮਾਤਾ ਜੀ ਤੂੰ ਆਪੇ ਕਰਹਿ ਸੋ ਹੋਈ, ਤੁਧ ਆਪੇ ਸ੍ਰੇਸ਼ਟ ਸਭ ਉਪਾਈ ਜੀ, ਤੁਧ ਆਪੇ ਸਿਰਜ ਸਭ ਗੋਈ।

ਤੂੰ ਕਰਤਾ ਸਚਿਆਰ ਮੈਡਾ ਸਾਈ, ਜੋ ਤੋਂ ਭਾਵੈ ਸੋਈ ਥੀਸੀ, ਜੋ ਤੂੰ ਦੇਹ ਸੋਈ ਹੋ ਪਾਈ ਰਹਾਉ। ਸਭ ਤੇਰੀ ਤੂੰ ਸਭਨੀ ਧਿਆਇਆ, ਜਿਸਨੂੰ ਕਿਰਪਾ ਕਰਹੇ ਤਿਨ ਨਾਮ ਰਤਨ ਪਾਇਆ। ਗੁਰਮੁਖ ਲਾਦਾ ਮਨਮੁਖ ਗਵਾਇਆ, ਤੁਧ ਆਪ ਵਿਛੋੜਿਆ ਆਪ ਮਿਲਾਇਆ, ਤੂੰ ਦਰੀਆ ਓ ਸਭ ਤੁਝ ਹੀ ਮਾਹੇ।

ਸੰਜੋਗੀ ਮੇਲ ਜਿਸਨੋ ਤੂੰ ਜਾਣਾ ਹੈ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਵਖਾਣ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ।

ਪਹਿਲਾ ਤਿਤ ਸਰਵਰੜੈ ਪਹਿਲੇ ਨਿਵਾਸਾ ਪਾਣੀ ਪਾਵਕ ਤਨਹ ਕੀਆ ਪੰਕਜ ਮੋਹ ਪਗ ਨਹੀਂ ਚਾਲੈ ਹਮ ਦੇਖਾ ਤਹ ਡੂਬੀ ਅਲੇ ਮਨ ਏਕ ਨਾ ਚੇਤਸ ਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾ ਨਾਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਇਆ ਪ੍ਰਣਵਤ ਨਾਨਕ ਤਿਨ ਕੀ ਸ਼ਰਣਾ।

ਮਿਲਣ ਕੀ ਇਹ ਤੇਰੀ ਬਰੀ ਆ ਅਵਰ ਕਾਜ ਤੇਰਾ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰਨ ਜਾਮ ਲਾਗ ਭਵਜਲ ਤਰਨ ਕੈ ਜਨਮ ਬਿਰਥਾ ਜਾਤ ਰੰਗ ਮਾਇਆ ਕੈ ਰਹਾਉ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧ ਨਾ ਜਾਣਿਆ ਹਰ ਰਾਇਆ

ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਕਬਿਉ ਬਾਚ ਬੇਨਤੀ ਚੌਪਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਾਵ ਚਰਨਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤਿਪਾਰਾ ਹਮਰੇ ਦੁਸ਼ਟ ਸਭੈ ਤੁਮ ਘਾਵ ਹੋ ਆਪ ਹਾਥ ਦੈ ਮੋਹਿ ਬਚਾਵ ਹੋ ਸੁਖੀ ਬਸੈ ਮੋਰੋ ਪਰਿਵਾਰ ਸੇਵਕ ਸਿੱਖ ਸਭੈ ਕਰਤਾਰਾ ਮੋ ਰੱਛਾ ਨਿਜ ਕਰਦੈ ਕਰੀਐ ਸਭ ਬੈਰਨ ਕਉ ਆਜ ਸੰਘਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮਹੇ ਛਾੜ ਕੋਈ ਅਵਰ ਨਾ ਧਿਆਉ ਜੋ ਬਰ ਚਾਹੋ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਐ ਹੈ ਚੁਨ ਚੁਨ ਸਤਰ ਹਮਾਰੇ ਮਾਰੀਐ ਆਪ ਹਾਥ ਦੈ ਮੁਝੇ ਉਬਰੀਐ ਮਰਨ ਕਾਲ ਕਾ ਤ੍ਰਾਸ ਨਿਵਰੀਐ ਹੂਜੋ ਸਦਾ ਹਮਾਰੇ ਪੱਛਾ ਸ਼੍ਰੀ ਅਸ ਧੁਜ ਜੋ ਕਰੀ ਉਹ ਰੱਛਾ ਰਾਖ ਲੇ ਹੋ ਮੋਹਿ ਰਾਖਣ ਹਾਰੇ ਸਾਹਿਬ ਸੰਤ ਸਹਾਇ ਪਿਆ।

ਬ੍ਰਹਮਾ ਬਪ ਧਰਾ ਕਾਲ ਪਾਏ ਸ਼ਿਵਜੂ ਅਵਤਾਰਾ ਕਾਲ ਪਾਏ ਕਰ ਬਿਸਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸ਼ਾ ਜਮਨ ਕਾਲ ਜੋਗੀ ਸਿਵ ਕੀਓ ਬੇਦਰਾਜ ਬ੍ਰਹਮਾ ਜੋਥੀਓ ਜਮਨ ਕਾਲ ਸਭ ਲੋਕ ਸੁਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਦੈਤ ਜਛਨ ਉਪਜਾਇਓ ਆਦਿ ਅੰਤ ਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸੇਵਕਨ ਕਉ ਸਭ ਗੁਣ ਸੁਖ ਦੀਓ ਸਤਰਨ ਕਉ ਪਲ ਮੋਹ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰੇ ਅਸਥੂਲਾ ਸਾਬ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੈ ਘਟ ਘਟ ਕੇ ਪਟ ਪਟ ਕੀ ਜਾਣੈ ਜਾ ਬੁਧ ਕਰਖ ਕਰਾ ਕਰਤਾਰਾ ਪਰਜਾ ਧਰਤਵ ਦੇਹ ਅਪਾਰਾ ਜਬ ਆ ਕਰਖ ਕਰਤ ਹੋਂ ਕਬਹੂੰ ਤੁਮ ਮੈਂ ਮਿਲਤ ਦੇਹ ਧਰ ਸਭ ਹੂੰ ਜੇਤੇ ਬਦਨ ਸ੍ਰੇਸ਼ਟ ਸਭ ਧਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਬੇਦ ਭੇਦ ਅਰਿਆਲਮ ਨਿਰੰਕਾਰ ਨਿਰਭਕਾਰ ਨਿਰਲੰਬ ਆਦਿ ਅਨਿਲ ਅਨਾਦਿ ਅਸੰਭ ਤਾਂ ਕਾ ਮੂੜ ਉਚਾਰਤ ਭੇਦਾ ਜਾਂ ਕੋ ਭੇਵ ਨ ਪਾਵਤ ਬੇਦਾ ਤਾਂ ਕਉ ਕਰ ਪਾਹਨੇ ਅਨੁਮਾਨਤ ਮਹਾਮੂੜ ਕਛ ਭੇਦ ਨ ਜਾਣਤ ਮਹਾਦੇਵ ਕਉ ਕਹਿਤ ਸਦਾ ਸੇਵ ਨਿਰੰਕਾਰ ਕਾ ਚੀਨਤ ਨਹਿ ਭੇਵ ਆਪ ਆਪਣੀ ਬੁੱਧ ਹੈ ਜੇਤੀ ਵਰਣਤ ਭਿੰਨ ਭਿੰਨ ਤੁਹ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਿਹੇ ਬਿਧ ਸਜਾ ਪ੍ਰਥਮ ਸੰਸਾਰਾ ਇਕ ਰੂਪ ਅਨੂਪ ਸਰੂਪਾ ਰੰਕ ਪਯੋ ਰਾਵ ਕਹੀ ਭੂਪਾ ਅੰਡਜ ਜੇ ਰਜ ਸੇ ਤਜ ਕੀਨੀ ਉਤ ਪੁਜ ਖਾਨ ਬਹੁਰ ਰਾਚ ਦੀਨੀ ਕਹੂੰ ਫੂਲ ਰਾਜਾ ਹੋਵੈ ਬੈਠਾ ਕਹੂੰ ਸਿਮਟ ਭਯੋ ਸੰਕਰ ਇਕੈਠਾ

ਸਭ ਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰੈ ਘਰਤਾ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ।

ਸਚਾ ਨਾਮ ਮੇਰਾ ਆਧਾਰੋ ਸਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸਾਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟਹੋ

ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ, ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕੁ ਮਾਰਿਆ।

ਮੂਰਤੀ ਜਾਣੀ ਸੁਣ ਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ।

ਪੰਜਵਾਂ ਰੱਖੇ ਰੱਖਣਹਾਰ ਆਪ ਉਬਾਰਿਅਨ ਗੁਰ ਕੀ ਪੈਰੀ ਪਾਏ ਕਾਜ ਸਵਾਰਿਅਨ ਹੋਵਾ ਆਪ ਦਇਆਲ ਮਨਹੋ ਨਾ ਵਿਸਾਰਿਅਨ ਸਾਧ ਜਨਾ ਕੈ ਸੰਗ ਭਵ ਜਲ ਤਾਰਿਅਨ

ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਈ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਾ ਭਗਵਤੀ ਸਿਮਰਖਾ ਗੁਰੂ ਨਾਨਕ ਲਈ ਧਿਆਇ ਫਿਰ ਅੰਗਰ ਗੁਰਦੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦ ਰਾਉ ਸਿਮਰਾਉ ਸ੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ ਧਿਆਈਆ ਜਿਹ ਡਿਠੇ ਸਾਬ ਦੁੱਖ ਜਾਇ ਤੇਗ ਬਹਾਦਰ ਸਿਮਰਿਆ ਕਰਨੋ ਦਿਆ ਵਾਤਾਈ ਸਭ ਤਾਈ ਹੋਏ ਸਹਾਇ ਦਸਮ

ਸੀ ਸਦਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਦੇ ਚੜੀ ਆਰਿਆਂ ਨਾ ਚਰਾਏਗਾ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ।

ਕਰਤਾਰ ਜੀਓ ਸ਼੍ਰੀ ਨਨਕਾਣਾ ਸਾਹਿਬਾ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ

ਵਿਆਹ ਦੀ ਪੰਜਵੀਂ ਐਨਵਰਸਰੀ ਦੀ ਖੁਸ਼ੀ ਦੇ ਸ਼ੁਕਰਾਨੇ ਵਜੋਂ ਪਰਿਵਾਰ ਨੇ ਪਾਵਨ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ।

ਪਾਤਸ਼ਾਹ ਜੀ, ਬੱਚੇ ਦੀ ਦਾਤ ਆਪ ਜੀ ਨੇ ਬਖਸ਼ਿਸ਼ ਕਰਨੀ, ਕਿਰਪਾ ਕਰਨੀ। ਆਉਣ ਵਾਲਾ ਸਮਾਂ ਪਰਿਵਾਰ ਦਾ ਖੁਸ਼ੀਆਂ 'ਤੇ ਖੇੜਿਆ ਭਰਿਆ ਹੋਵੇ। ਚੜ੍ਹਦੀ ਕਲਾ ਪ੍ਰਦਾਨ ਕਰਨੀ, ਪਰਿਵਾਰ ਦੀਆਂ ਸ਼ੁਭਾਵਨਾਵਾਂ ਪੂਰਨ ਕਰਨੀਆਂ। ਜਿੰਦਾ ਭਾਵਨਾ ਨੂੰ ਲੈ ਕਰਕੇ ਆਪ ਜੀ ਦਾ ਸੇ ਪਰਿਵਾਰ ਆਪ ਜੀ ਦੇ ਚਰਨਾਂ ਦਾ ਓਟ ਆਸਰਾ ਲੈ ਰਿਹਾ। ਸੱਚੇ ਪਾਤਸ਼ਾਹ ਜੀ,

ਪੁੱਛਣਾ ਆਪ ਜੀ ਦੇ ਸਹੇ ਪਰਿਵਾਰ ਵੱਲੋਂ ਆਪ ਜੀ ਨੂੰ ਸੁੰਦਰ ਪਛਾਕੇ ਭੇਟ ਕੀਤੇ ਅੰਗੀਕਾਰ ਕਰਨੇ ਸੱਚੇ ਪਾਤਸ਼ਾਹ ਜੀ ਸੇਵਾ ਪ੍ਰਵਾਨ ਕਰਨੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਪਰੰਤ ਸੋ ਦਰ ਰਹਿਰਾ ਸਾਹਿਬ ਜੀ ਦੇ ਪਾਠ ਹੋਏ ਸਮੁੱਚੀ ਬਾਣੀ ਪੜ੍ਹਦਿਆਂ ਸੁਣਦਿਆਂ ਅੱਖਰ ਵਾਧਾ ਕਟਾ ਪੁਰਤਗ ਮਾਫ ਕਰਨਾ

ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਸੇ ਪਰਿਵਾਰ ਵੱਲੋਂ ਗੁਰੂ ਕੇ ਲੰਗਰ ਸਜਾ ਕੇ ਹਾਜ਼ਰ ਕੀਤੇ ਨੇ ਆਪ ਜੀ ਦੇ ਦਰ ਪ੍ਰਵਾਨ ਹੋਣ ਪ੍ਰਵਾਨ ਹੋਇਆ ਲੰਗਰ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋ ਛਕੇ ਆਪ ਜੀ ਦਾ ਹੀ ਨਾਮ ਜਪੇ ਆਈਆਂ ਸੰਗਤਾਂ ਨੂੰ ਨਵਾਜਦੇ ਹੋਏ ਮੁੱਖ ਵਾ ਬਖਸ਼ ਕੇ ਕਿਰਤਾਰਥ ਕਰੋ ਜੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਮੇਰੇ ਸਾਹਿਬ ਤੂੰ ਮੈਂ ਮਾਣ ਨਿਮਾਣੀ

0: ਪਤੇ
1: ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਸਤਿਕਾਰਯੋਗ ਗੁਰੂ ਸਵਾਰੀ ਸਾਹਿਬ ਸੰਗਤ ਆਪ ਵਿਭਾਗੀ ਹੋ ਜੋ ਸੰਧਿਆ ਸਮੇਂ ਖਾਲਸਾ ਦੀਵਾਨ ਸਾਹਿਬ ਗੁਰਦੁਆਰਾ ਸਾਹਿਬ ਸੁਖ ਸਾਗਰ ਵਿਖੇ ਹਾਜ਼ਰੀਆਂ ਭਰ ਕੇ ਪਾਵਨ ਬਾਣੀ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਜੋ ਕਿ ਲਾਂਝੀ ਪਰਿਵਾਰ ਅਤੇ ਤੇਜਾ ਪਰਿਵਾਰ ਵੱਲੋਂ ਕਾਕਾ ਸੋਨ ਅਤੇ ਦੀਪਾ ਸਿਮਰਨ ਦੇ ਵਿਆਹ ਦੀ 5ਵੀਂ ਐਨਵਰਸਰੀ ਦੀ ਸ਼ੁਕਰਾਨੇ ਵਜੋਂ ਪਰਿਵਾਰ ਨੇ ਸੇਵਾ ਲੰਬਾਈ। ਗੁਰੂ ਸਾਹਿਬ ਦੀ ਕਿਰਪਾ ਕਰਨ, ਚੜ੍ਹਦੀ ਕਲਾ ਬਖਸ਼ਣ, ਬੱਚਿਆਂ ਦੇ ਸਿਰ 'ਤੇ ਮਿਹਰ ਪ੍ਰਿਆਤ ਰੱਖਣ। ਸੁਭਾਉ ਸੰਧਿਆ ਦੇ ਦੀਵਾਨ ਦੀ ਰਮਤਾ ਹੋ ਰਹੀ ਹੈ। ਦੀਵਾਨ ਦੀ ਰਮਤਾ ਕਰ ਰਹੇ ਨੇ ਭਾਈ ਸਾਹਿਬ ਭਾਈ ਪਰਮਿੰਦਰ ਸਿੰਘ ਜੀ ਲੁਧਿਆਣੇ ਵਾਲੇ, ਉਹਨਾਂ ਦਾ ਰਾਗੀ ਜੱਥਾ। ਰਾਗੀ ਜੱਥੇ ਤੋਂ 6:30 ਵਜੇ ਤਾਕੜ ਬਾਣੀ ਦੇ ਕੀਰਤਨ ਸਰਵਣ ਕਰਦੇ ਹਾਂ। ਉਪਰੰਤ ਭਾਈ ਰਵਿੰਦਰ ਸਿੰਘ ਜੀ ਦਿੱਲੀ ਵਾਲੇ ਕਥਾ ਦੀ ਹਾਜ਼ਰੀ ਕਰਨਗੇ। ਇਸੇ ਤਰ੍ਹਾਂ 8:15 ਵਜੇ ਤਾਂ ਨਿਰੰਤਰ ਦੀਵਾਨ ਜਾਰੀ ਰਹਿਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਭਾਈ ਪਰਮਿੰਦਰ ਸਿੰਘ ਜੀ ਲੁਧਿਆਣੇ ਵਾਲੇ, ਉਹਨਾਂ ਦੇ ਰਾਗੀ ਜਥੇਦਾਰ ਜੋ ਕਿ ਬੜੇ ਪਿਆਰ ਦੇ ਨਾਲ ਗੁਰੂ ਕੀ ਬਾਣੀ ਸਰਵਣ ਕਰਾ ਰਹੇ ਸਨ। ਆਓ ਸਮਾਂ ਹੈ ਗੁਰਮਤਿ ਵਿਚਾਰਾਂ ਦਾ, ਗੁਰਮਤਿ ਵਿਚਾਰਾਂ ਦੀ ਸਾਂਝ ਪਾ ਰਹੇ ਹਨ ਭਾਈ ਸਾਹਿਬ ਭਾਈ ਰਵਿੰਦਰ ਸਿੰਘ ਜੀ ਦਿੱਲੀ ਵਾਲੇ। ਉਹਨਾਂ ਪਾਸੋਂ ਗੁਰਬਾਣੀ ਦੀ ਕਥਾ, ਗੁਰਮਤਿ ਵਿਚਾਰਾਂ ਅਤੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਲੜੀਵਾਰ ਕਥਾ ਜੋ ਇਸ ਸਥਾਨ 'ਤੇ ਚੱਲ ਰਹੀ ਹੈ, 7:15 ਵਜੇ ਤੱਕ ਉਹਨਾਂ ਤੋਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਅਤੇ ਗੁਰਮਤਿ ਵਿਚਾਰਾਂ ਸਰਵਣ ਕਰਦੇ ਹਾਂ। ਉਪਰੰਤ 7:15 ਤੋਂ 8:15 ਵਜੇ ਤੱਕ ਵਾਹਿਗੁਰੂ ਸਿਮਰਨ ਜਾਪ ਹੋਣਗੇ। ਸੋ ਆਓ ਭਾਈ ਸਾਹਿਬ ਜੀ ਪਾਸੋਂ ਗੁਰਮਤਿ ਵਿਚਾਰਾਂ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

सपना करता पुरख

ਇਹ ਜਨਮ ਤੁਮਾਰੇ ਲਿਖੇ ਕਹਿ ਰਵਿਦਾਸ ਆਸ ਲਗ ਜੀਵਾਂ ਚਿਰ ਭਇਓ ਦਰਸ਼ਨ ਦੇਖੇ ਕਹਿ ਰਵਿਦਾਸ ਆਸ ਲਗ ਜੀਵਾਂ ਚਿਰ ਭਇਓ ਦਰਸ਼ਨ ਦੇਖੇ ਧੰਨ ਵਾਹਿਗੁਰੂ ਸਾਹਿਬ ਜੀ ਤੇ ਰਹਿ ਤਾਲ

जग भोग नहीं वेद लख गुरमुख मुख एक दाना पाया गुर पाई संतुष्ट कर

ਦਲੀਲਾਂ ਦੇ ਕੇ ਸਮਝਾਉਣ ਦਾ ਯਤਨ ਕੀਤਾ ਅਤੇ ਅਖੀਰਲੀ ਪੰਗਤੀ ਦੇ ਵਿੱਚ ਜੋ ਤੱਤ ਦੀ ਗੱਲ ਕਰਦੇ ਨੇ ਭਾਈ ਗੁਰਦਾਸ ਜੀ ਕਹਿਣ ਲੱਗੇ, ਭਗਤ ਵਸ਼ਲ ਹੋਏ ਅਛਲ ਛਲਾਇਆ। ਗੁਰਬਾਣੀ ਦੇ ਵਿੱਚ ਭਗਤ ਸ਼ਬਦ ਬਹੁਤ ਵਾਰੀ ਆਏ, ਤੁਸੀਂ ਸਾਰੇ ਪੜ੍ਹਦੇ ਹੋ, ਸੁਣਦੇ ਹੋ, ਸਿਆਣੇ ਸੱਜਣ ਗੁਰਬਾਣੀ ਨੂੰ ਪੜ੍ਹਨ ਸੁਣਨ ਵਿਚਾਰਨ ਵਾਲੇ। ਕਈ ਥਾਂ ਐਸੇ ਸ਼ਬਦ ਆਉਂਦੇ ਨੇ ਜਿਨ੍ਹਾਂ ਦੀ ਸਪੈਲਿੰਗ ਕੁਛ ਚੇਂਜ ਹੁੰਦੀ ਹੈ, ਉਹਨਾਂ ਦੇ ਅਰਥ ਵੀ ਬਦਲ ਜਾਂਦੇ ਨੇ। ਭਗਤ ਸ਼ਬਦ ਆਉਂਦਾ ਗੁਰਬਾਣੀ ਦੇ ਵਿੱਚ, ਤੱਤੇ ਨੂੰ ਸਿਹਾਰੀ ਆਉਂਦੀ ਹੈ, ਤੱਤੇ ਨੂੰ ਔਕੜ ਆਉਂਦਾ, ਤੱਤਾ ਮੁਕਤਾ ਵੀ ਆਉਂਦਾ, ਅਰਥ ਵੀ ਅਲੱਗ ਅਲੱਗ ਨੇ। ਜਿੱਥੇ ਤੱਤੇ ਨੂੰ ਸਿਹਾਰੀ ਆਉਂਦੀ ਹੈ, ਉਚਾਰਨ ਉਸਦਾ ਭਗਤ ਹੀ ਕਰਨਾ ਹੈ, ਪਰ ਉਸਦੇ ਅਰਥ ਭਗਤੀ ਬਣ ਜਾਂਦੇ ਨੇ। ਤੇਰੀ ਭਗਤ ਨਾ ਛੋਡੋ ਭਾਵੇਂ ਲੋਕ ਹੱਸੇ, ਭਗਤੀ ਅਰਥ ਹੈ। ਭਗਤ ਦੇ ਤੱਤੇ ਨੂੰ ਔਕੜਿਆਂ ਦਾ ਇੱਕ ਭਗਤ ਦੀ ਗੱਲ ਹੁੰਦੀ ਹੈ, ਤੱਤਾ ਮੁਕਤਾ ਹੋਵੇ ਬਹੁਤੇ ਭਗਤਾਂ ਦੀ ਗੱਲ ਬਹੁਵਚਨ ਹੈ। ਭਾਈ ਸਾਹਿਬ ਕਹਿੰਦੇ ਨੇ ਜਿਹੜਾ ਅਕਾਲ ਪੁਰਖ ਵਾਹਿਗੁਰੂ ਹੈ, ਉਹ ਵਛਲ ਵਛਲ ਕਹਿੰਦੇ ਨੇ ਪਿਆਰਾ, ਪਿਆਰ ਕਰਨ ਵਾਲਾ। ਅਕਾਲ ਪੁਰਖ ਵਾਹਿਗੁਰੂ ਦਾ ਇੱਕ ਵਿਸ਼ੇਸ਼ਣ ਹੈ, ਔਰ ਵਿਸ਼ੇਸ਼ਣ ਰੂਪ ਦੇ ਵਿੱਚ ਇਹ ਸ਼ਬਦ ਵਰਤਿਆ ਗਿਆ ਹੈ, ਭਗਤ ਵਛਲ। ਭਗਤੀ ਦਾ ਪਿਆਰਾ, ਭਗਤਾਂ ਨੂੰ ਪਿਆਰ ਕਰਨ ਵਾਲਾ। ਵਛਲ ਕਹਿੰਦੇ ਨੇ ਪਿਆਰ, ਅਤੇ ਪਿਆਰ ਕਿਹਨੂੰ ਕਰਦਾ ਹੈ? ਭਗਤੀ ਨੂੰ। ਜਿਹੜੇ ਭਗਤੀ ਕਰਦੇ ਨੇ ਭਗਤ, ਉਹਨਾਂ ਨੂੰ ਪਿਆਰ ਕਰਦਾ ਹੈ, ਇਹ ਉਸ ਦਾ ਸੁਭਾਅ ਹੈ। ਕਿਉਂ ਕਰਦਾ ਹੈ? ਕਿਉਂਕਿ ਭਗਤਾਂ ਦੇ ਜੀਵਨ ਦੇ ਵਿੱਚ ਕੇਵਲ ਉਸ ਦਾ ਆਸਰ ਹੈ, ਆਧਾਰ ਹੈ। ਖੀਰ ਸਮਾਨ ਬਾਰਕ ਜਬ ਹੋਤਾ, ਬਿਨ ਖੀਰ ਹੈ ਰਹਿਣ ਨਾ ਜਾਈ। ਬੱਚਾ ਛੋਟਾ ਹੋਵੇ, ਉਹਨੂੰ ਮਾਂ ਦੇ ਦੁੱਧ ਦਾ ਸਹਾਰਾ ਹੈ। ਖੀਰ ਆਧਾਰ ਬਾਰਕ ਜਬ ਹੋਤਾ, ਬਾਰਕ ਕਹਿੰਦੇ ਨੇ ਬੱਚਾ, ਉਹਦਾ ਆਧਾਰ ਆਸਰਾ ਮਾਂ ਦਾ ਦੁੱਧ ਹੈ। ਬਿਨ ਖੀਰ ਹੈ ਰਹਿਣ ਨਾ ਜਾਈ, ਨਹੀਂ ਰਹਿ ਸਕਦਾ, ਭੁੱਖ ਲੱਗਦੀ ਹੈ, ਰੋਂਦਾ ਹੈ। ਮਾਂ ਉਹਦੇ ਕੋਲ ਜਾਂਦੀ ਹੈ, ਦੁੱਧ ਪਿਲਾਉਂਦੀ ਹੈ। ਬੱਚੇ ਦਾ ਆਸਰਾ, ਬੱਚੇ ਦਾ ਆਧਾਰ ਉਹਦੀ ਮਾਂ ਹੈ, ਮਾਂ ਤੋਂ ਬਿਨਾਂ ਰਹਿ ਨਹੀਂ ਸਕਦਾ। ਪਰਮੇਸ਼ਵਰ ਵੀ ਭਗਤਾਂ ਦੀ ਮਾਂ ਹੈ। ਪਰਮੇਸ਼ਵਰ ਦਾ ਨਾਮ ਭਗਤਾਂ ਦੇ ਜੀਵਨ ਦੇ ਵਿੱਚ ਉਸਦਾ ਆਸਰਾ ਆਧਾਰ ਹੈ। ਜਿਵੇਂ ਬੱਚੇ ਦੇ ਲਈ ਮਾਂ ਦਾ ਦੁੱਧ ਆਧਾਰ ਹੈ, ਭਗਤਾਂ ਦੇ ਲਈ ਪਰਮੇਸ਼ਵਰ ਦਾ ਨਾਮ ਜੀਵਨ ਦਾ ਆਧਾਰ ਆਸਰਾ ਹੈ, ਉਸ ਤੋਂ ਬਿਨਾਂ ਰਹਿ ਨਹੀਂ ਸਕਦੇ। ਹੁਕਮਨਾਮੇ ਦੇ ਰੂਪ ਵਿੱਚ ਇੱਕ ਸ਼ਬਦ ਤੁਸੀਂ ਸੁਣਦੇ ਹੋ, ਅਬਿਨਾਸੀ ਜੀਵਨ ਕੋ ਦਾਤਾ, ਸਿਮਰਤ ਸਭ ਮਲਕ ਹੋਈ ਗੁਣ ਨਿਧਾਨ, ਭਗਤਨ ਕਉ ਬਰਤਨ

0: ਬਿਰਲਾ ਪਾਵੇ ਕੋਈ। ਜਿਹੜਾ ਕਦੇ ਨਾਸ਼ ਨਹੀਂ ਹੁੰਦਾ ਉਹ ਅਵਿਨਾਸ਼ੀ ਪਰਮੇਸ਼ਵਰ ਹੈ, ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ। ਉਸ ਦੇ ਨਾਮ ਨੂੰ ਸਿਮਰਿਆਂ ਮਨ ਤੋਂ ਵਿਕਾਰਾਂ ਦੀ ਮੈਲ ਲੱਥ ਜਾਂਦੀ ਹੈ। ਐਸਾ ਜੋ ਪਰਮੇਸ਼ਵਰ ਹੈ, ਗੁਣ ਨਿਧਾਨ, ਗੁਣਾਂ ਦਾ ਖਜ਼ਾਨਾ, ਭਗਤਨ ਕੋ ਬਰਤਨ, ਇਹ ਸ਼ਬਦ ਬੜਾ ਕੀਮਤੀ ਹੈ। ਪਰਮੇਸ਼ਵਰ ਦਾ ਨਾਮ ਭਗਤਾਂ ਵਾਸਤੇ ਹਰ ਵੇਲੇ ਵਰਤੋਂ ਦੇ ਵਿੱਚ ਆਉਣ ਵਾਲੀ ਸ਼ੈ। ਹੁਣ ਵਿਚਾਰ ਕਰਿਓ, ਖਿਆਲ ਕਰਿਓ, ਮਨੁੱਖ ਸੰਸਾਰ ਦੇ ਵਿੱਚ, ਦੁਨੀਆਂ ਦੇ ਵਿੱਚ ਉਹ ਕੁਛ ਆਪਣੀ ਜ਼ਿੰਦਗੀ ਦੇ ਅੰਦਰ ਵਰਤਦਾ ਹੈ ਜਿਸ ਦੇ ਨਾਲ ਉਹਨੂੰ ਬਹੁਤਾ ਪਿਆਰ ਹੋਵੇ, ਉਹੀ ਯਾਦ ਆਉਂਦਾ, ਉਸੇ ਦੀ ਚਿੰਤਾ ਰਹਿੰਦੀ ਹੈ ਔਰ ਬਾਰ ਬਾਰ ਉਸੇ ਨੂੰ ਯਾਦ ਕਰਦਾ। ਜੇ ਕੋਈ ਦੁਨਿਆਵੀ ਮਨੁੱਖ ਹੈ, ਜਿਵੇਂ ਭਗਤ ਜੀ ਨੇ ਇੱਕ ਸ਼ਬਦ ਦੇ ਵਿੱਚ ਜਿਹੜੀਆਂ ਗੱਲਾਂ ਆਖੀਆਂ ਨਾ, ਅੰਤਕਾਲ ਜੋ ਲਛਮੀ ਸਿਮਰੈ ਸੀ ਚਿੰਤਾ ਮਹਿ ਜੇ ਮਾਰੈ, ਉੱਥੇ ਉਹ ਮਨੁੱਖ ਦੇ ਸੁਭਾਅ ਦੀ ਗੱਲ ਕੀਤੀ ਹੈ। ਜਿਸ ਦੇ ਨਾਲ ਸੁਰਤ ਜੁੜੀ ਹੋਵੇ, ਪਿਆਰ ਬਣਿਆ ਹੋਵੇ, ਉਹ ਯਾਦ ਆਉਂਦੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਕਹਿੰਦੇ ਨੇ, ਜਿਹੜਾ ਭਗਤ ਹੈ ਉਹਨੂੰ ਪਰਮਾਤਮਾ ਯਾਦ ਆਉਂਦਾ ਹੈ। ਗੁਣ ਨਿਧਾਨ ਭਗਤਨ ਕੋ ਬਰਤਨ, ਭਗਤ ਪਰਮਾਤਮਾ ਨੂੰ ਵਰਤਦੇ ਨੇ ਭਾਵ ਯਾਦ ਕਰਦੇ ਨੇ ਹਰ ਵੇਲੇ। ਕੋਈ ਦੁੱਖ ਹੈ, ਕੋਈ ਸੁੱਖ ਹੈ, ਕੋਈ ਖੁਸ਼ੀ ਹੈ, ਕੋਈ ਆਨੰਦ ਹੈ, ਜਿਹੜਾ ਭਗਤ ਉਹ ਪਰਮਾਤਮਾ ਨੂੰ ਚੇਤੇ ਕਰਦਾ, ਯਾਦ ਕਰਦਾ। ਉਸ ਦੇ ਸੁਭਾਅ ਦੇ ਵਿੱਚ, ਉਸ ਦੀ ਜ਼ਿੰਦਗੀ ਦੇ ਵਿੱਚ ਆਧਾਰ ਉਹ ਪਰਮੇਸ਼ਵਰ ਦਾ ਨਾਮ ਬਣ ਗਿਆ, ਵਰਤੋਂ ਦੇ ਵਿੱਚ ਆਉਣ ਵਾਲੀ ਸ਼ੈ। ਹੁਣ ਜਿਹੜਾ ਦੁਨਿਆਵੀ ਮਨੁੱਖ ਉਹ ਪਦਾਰਥਾਂ ਨੂੰ ਵਰਤਦਾ ਹੈ, ਅਤੇ ਤੁਹਾਨੂੰ ਇਹ ਵਿਸ਼ਵਾਸ ਬਣੇਗਾ ਜੀਵਨ ਦੇ ਵਿੱਚ, ਭਗਤ ਨਾਮਦੇਵ ਜੀ ਉਹਨਾਂ ਦੀ ਜਿਹੜੀ ਗਾਥਾ ਹੈ, ਜਦੋਂ ਮੰਦਰ ਦੇ ਵਿੱਚ ਜਾਂਦੇ ਨੇ ਅਤੇ ਪੁਜਾਰੀਆਂ ਵੱਲੋਂ ਨੀਵੀਂ ਜਾਤ ਦਾ ਕਰਕੇ ਉਹਨਾਂ ਨੂੰ ਦੁਰਕਾਰਿਆ ਜਾਂਦਾ ਹੈ, ਮੰਦਰ ਦੇ ਵਿੱਚ ਜਾਣ ਦਾ ਅਧਿਕਾਰ ਨਹੀਂ, ਇਹ ਉਹਨਾਂ ਦੇ ਜੀਵਨ ਦੇ ਵਿੱਚ ਭਾਣਾ ਵਰਤਦਾ ਹੈ। ਅਤੇ ਉਹਨਾਂ ਨੇ ਯਾਦ ਕਿਹਨੂੰ ਕੀਤਾ, ਉਲਾਹਨਾ ਕਿਹਨੂੰ ਦਿੱਤਾ, ਜਿਹੜਾ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਵਰਤਣ ਵਾਲੀ ਸ਼ੈ ਪਰਮਾਤਮਾ। ਕਿਸੇ ਘਰ ਵਾਲੇ ਨੂੰ, ਕਿਸੇ ਹੋਰ ਜੀ ਨੂੰ, ਇੱਥੋਂ ਤੱਕ ਜਿਹੜੇ ਪੁਜਾਰੀਆਂ ਨੇ ਮੰਦਰ ਦੇ ਵਿੱਚੋਂ ਬਾਹਰ ਕੱਢਿਆ, ਦੁਰਕਾਰਿਆ, ਉਹਨਾਂ ਨੂੰ ਵੀ ਉਲਾਹਨਾ ਨਹੀਂ ਦਿੱਤਾ। ਨਹੀਂ ਤਾਂ ਮਨੁੱਖ ਦਾ ਸੁਭਾਅ ਹੁੰਦਾ ਵੀ ਸਾਹਮਣੇ ਜਿਹੜਾ ਟੱਕਰਦਾ ਹੋਵੇ ਉਹਦੇ ਨਾਲ ਗੱਲ ਕਰਦਾ ਬੰਦਾ। ਭਗਤ ਜੀ ਕਹਿੰਦੇ ਨੇ, ਨਹੀਂ, ਮੇਰੀ ਜ਼ਿੰਦਗੀ, ਮੇਰੇ ਜੀਵਨ ਦੇ ਵਿੱਚ ਜੋ ਮੇਰਾ ਆਧਾਰ ਹੈ, ਜੋ ਆਸਰਾ ਹੈ, ਜਿਹਨੂੰ ਮੈਂ ਵਰਤਦਾ, ਉਸੇ ਦੇ ਨਾਲ ਸੰਵਾਦ, ਉਸੇ ਦੇ ਨਾਲ ਗੱਲ ਕੀਤੀ, ਵਿਚਾਰ ਉਸੇ ਦੇ ਨਾਲ। ਆ ਸ਼ਬਦ ਪੜ੍ਹੋ, ਹਸਤ ਖੇਲਤ ਤੇਰੇ ਦੇਹੂ ਰੇ ਆਇਆ, ਦੇਹੂ ਰਾ ਮੰਦਰ, ਬਈ ਮਨ ਦੇ ਵਿੱਚ ਚਾਉ ਪੈਦਾ ਹੋਇਆ, ਭਾਵਨਾ ਪ੍ਰਗਟ ਹੋਈ, ਹੱਸਦਿਆਂ ਖੇਡਦਿਆਂ ਮੈਂ ਸਮਝਿਆ ਪਰਮੇਸ਼ਵਰ ਦਾ ਮੰਦਰ ਹੈ, ਰੱਬ ਦਾ ਮੰਦਰ ਹੈ, ਅੱਜ ਮੰਦਰ ਦੇ ਵਿੱਚ ਜਾ ਕੇ ਭਗਤੀ ਕਰਦੇ ਹਾਂ, ਤੇਰੇ ਦੇਹੂ ਰੇ ਆਇਆ, ਮੈਂ ਤੇ ਤੇਰਾ ਮੰਦਰ ਸਮਝ ਕੇ ਆਇਆ। ਭਗਤ ਕਰਤ ਨਾਮਾ ਪਕੜ ਉਠਾਇਆ, ਮੈਂ ਤਾਂ ਤੇਰੀ ਭਗਤੀ ਕਰ ਰਿਹਾ ਸਾਂ, ਪੁਜਾਰੀਆਂ ਨੇ ਮੈਨੂੰ ਉਠਾ ਦਿੱਤਾ, ਨਾਮਾ ਪਕੜ ਉਠਾਇਆ ਨਾਮਦੇਵ ਨੂੰ। ਇਹ ਗੱਲ ਉਸ ਰੱਬ ਦੇ ਨਾਲ ਕਰ ਰਹੇ ਨੇ ਸਿੱਧੀ। ਗੁਣ ਨਿਧਾਨ ਭਗਤਨ ਕੋ ਵਰਤਨ, ਜਿਹੜਾ ਭਗਤ ਵਸ਼ਲ ਹੈ, ਜਿਹੜਾ ਭਗਤੀ ਨੂੰ ਪਿਆਰ ਕਰਨ ਵਾਲਾ ਹੈ, ਇਹ ਸੰਵਾਦ ਉਸੇ ਦੇ ਨਾਲ ਹੈ ਡਾਇਰੈਕਟ। ਭਗਤ ਦਾ ਇਹ ਜੀਵਨ ਹੈ, ਉਹ ਆਪਣੀ ਗੱਲਬਾਤ ਉਸੇ ਦੇ ਨਾਲ ਕਰਦਾ ਹੈ ਜਿਸ ਦੇ ਨਾਲ ਉਸਦਾ ਸੰਬੰਧ ਹੈ। ਭਗਤ ਕਰਤ ਨਾਮਾ ਪਕੜ ਉਠਾਇਆ, ਮੈਨੂੰ ਨਾਮਦੇਵ ਨੂੰ ਭਗਤੀ ਕਰਦੇ ਨੂੰ ਵਿੱਚੋਂ ਉਠਾ ਦਿੱਤਾ ਹੈ। ਕਿਉਂ ਉਠਾਏ? ਹੀਨੜੀ ਜਾਤ ਮੇਰੀ ਜਦ ਮਰਾਇਆ, ਛਿਪੇ ਕੇ ਜਨਮ ਕਾਹੇ ਕੋ ਆਇਆ। ਦੇਖੋ ਗੱਲ ਕੀ ਆਖੀ, ਹੇ ਰੱਬਾ, ਜੇ ਤੂੰ ਮੇਰੇ ਤੋਂ ਭਗਤੀ ਹੀ ਕਰਾਉਣੀ ਸੀ, ਮੇਰੇ ਤੋਂ ਨਾਮ ਜਪਾਉਣਾ ਸੀ, ਮੈਨੂੰ ਭਗਤ ਬਣਾਉਣਾ ਸੀ, ਤੇ ਆ ਮੈਨੂੰ ਤੂੰ ਨੀਵੀਂ ਜਾਤ ਦੇ ਵਿੱਚ ਕਿਉਂ ਪੈਦਾ ਕੀਤਾ? ਹੀਨੜੀ ਜਾਤ ਮੇਰੀ ਜਦ ਮਰਾਇਆ, ਛਿਪੇ ਕੇ ਜਨਮ ਕਾਹੇ ਕੋ ਆਇਆ। ਮੈਨੂੰ ਨੀਵੀਂ ਜਾਤ ਦੇ ਘਰ ਦੇ ਵਿੱਚ ਜਨਮ ਦਿੱਤਾ, ਜੇ ਭਗਤੀ ਕਰਾਉਣੀ ਸੀ, ਕਿਸੇ ਉੱਚ ਘਰਾਣੇ ਦੇ ਵਿੱਚ ਜਨਮ ਦੇਣਾ ਸੀ, ਉਲਾਹਨਾ ਰੱਬ ਨੂੰ ਦਿੱਤਾ। ਔਰ ਇਹ ਉਲਾਹਨਾ ਨਹੀਂ, ਇਹ ਪਿਆਰ ਦੀ ਖੇਡ ਹੈ, ਜਿਸ ਦੇ ਨਾਲ ਅੱਤ ਦਾ ਪਿਆਰ ਹੋਵੇ, ਇਹੋ ਜਿਹੀ ਵਿਚਾਰ ਉਸੇ ਦੇ ਨਾਲ ਕੀਤੀ ਜਾਂਦੀ ਹੈ। ਭਗਤ ਵਸ਼ਲ ਜਿਹੜਾ ਰੱਬ ਅਕਾਲ ਪੁਰਖ ਵਾਹਿਗੁਰੂ ਹੈ, ਕਿਉਂ ਭਗਤੀ ਦਾ ਪਿਆਰਾ ਹੈ? ਭਗਤ ਉਹਨੂੰ ਹਰ ਵੇਲੇ ਆਪਣੀ ਜ਼ਿੰਦਗੀ ਦੇ ਵਿੱਚ ਵਰਤਦੇ ਨੇ, ਯਾਦ ਕਰਦੇ ਨੇ। ਮੈਨੂੰ ਭਗਤੀ ਕਰਦੇ ਨੂੰ ਮੰਦਰ ਦੇ ਵਿੱਚ ਉਠਾ ਲ ਦਿੱਤਾ, ਛਿਪੇ ਕੇ ਜਨਮ ਕਾਹੇ ਕੋ ਆਇਆ। ਜਿਉਂ ਜਿਉਂ ਨਾਮਾ ਹਰ ਗੁਣ ਉਚਰੈ, ਮੰਦਰ ਤੋਂ ਬਾਹਰ ਆ ਗਏ। ਬਈ ਜੇ ਮੰਦਰ ਦੇ ਪੁਜਾਰੀਆਂ ਨੇ ਮੰਦਰ ਦੇ ਵਿੱਚੋਂ ਬਾਹਰ ਕੱਢ ਦਿੱਤਾ, ਮੈਂ ਤਾਂ ਸਮਝਿਆ ਸੀ ਮੰਦਰ ਪਰਮਾਤਮਾ ਦਾ ਹੈ, ਤੇਰੇ ਕਰਕੇ ਤੇਰੀ ਆਰਾਧਨਾ ਕਰਨ ਵਾਸਤੇ ਮੰਦਰ ਦੇ ਵਿੱਚ ਆਇਆ। ਉਹ ਬਾਹਰ ਬੈਠ ਗਏ। ਗੱਲ ਤਾਂ ਭਗਤੀ ਦੀ, ਪਿਆਰ ਦੀ ਹੈ ਨਾ। ਔਰ ਬਾਹਰ ਬੈਠ ਕੇ ਜਦੋਂ ਇਹ ਭਗਤਨ ਕੋ ਵਰਤਨ ਯਾਦ ਕਰਦੇ ਨੇ, ਜਿਉਂ ਜਿਉਂ ਨਾਮਾ ਹਰ ਗੁਣ ਉਚਰੈ, ਭਗਤ ਜਨਾ ਕੋ ਦੇਹੂ ਰਾ ਫਿਰੈ। ਉਹ ਜਿਹੜੇ ਪੁਜਾਰੀ ਸਨ, ਉਹਨਾਂ ਨੂੰ ਪ੍ਰਤੀਤ ਇੰਜ ਹੁੰਦਾ ਜਿਵੇਂ ਦੇਹੂ ਰਾ ਘੁੰਮਦਾ ਹੋਵੇ। ਭਗਤ ਨਾਮਦੇਵ ਵੱਲ ਦੇਹੂ ਰਾ ਘੁੰਮਦਾ ਹੋਵੇ। ਅਕਾਲ ਪੁਰਖ ਪਰਮਾਤਮਾ ਆਪਣੇ ਭਗਤਾਂ ਨੂੰ ਇੰਜ ਪਿਆਰ ਕਰਦਾ, ਕਿਉਂ ਕਰਦਾ? ਕਿਉਂਕਿ ਭਗਤਾਂ ਦੇ ਜੀਵਨ ਦੇ ਵਿੱਚ ਉਸੇ ਦਾ ਆਧਾਰ ਹੈ, ਉਸੇ ਦਾ ਆਸਰਾ ਹੈ। ਜਿਵੇਂ ਬੱਚੇ ਦੇ ਲਈ ਮਾਂ ਦਾ ਦੁੱਧ, ਭਗਤਾਂ ਦੇ ਲਈ ਪਰਮਾਤਮਾ ਉਸੇ ਦਾ ਨਾਮ ਜੀਵਨ ਦਾ ਆਧਾਰ ਹੈ। ਔਰ ਗੁਰਬਾਣੀ ਦੇ ਵਿੱਚ ਸਤਿਗੁਰੂ ਨੇ ਬਚਨ ਕੀਤੇ, ਹਰ ਯੁਗ ਯੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰ ਨਾਖਸ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਭਗਤਾਂ ਦਾ ਪਿਆਰਾ। ਇੱਕ ਸ਼ਬਦ ਹੋਰ ਸਤਿਗੁਰੂ ਨੇ ਗੁਰਬਾਣੀ ਦੇ ਵਿੱਚ ਬਖਸ਼ਿਸ਼ ਕੀਤਾ, ਔਰ ਵੱਖ ਵੱਖ ਧਾਰਮਿਕ ਕਰਮਾਂ ਦੀ ਗੱਲ ਕੀਤੀ। ਧਾਰਮਿਕ ਦੁਨੀਆਂ ਦੇ ਵਿੱਚ ਲੋਕ ਧਰਮ ਨੂੰ ਅਪਣਾਉਣ ਵਾਸਤੇ ਵਿਖਾਵੇ ਦੇ ਰੂਪ ਵਿੱਚ ਧਰਮ ਦੇ ਕੰਮ ਕਰਦੇ ਨੇ, ਜਿਨ੍ਹਾਂ ਨੂੰ ਧਰਮ ਦਾ ਸ਼ਿੰਗਾਰ ਆਖਿਆ ਜਾਂਦਾ ਹੈ। ਸ਼ਿੰਗਾਰ ਜਿਹੜਾ ਉਹ ਬਾਹਰ ਤਨ 'ਤੇ ਆਉਂਦਾ ਹੈ, ਪਰ ਧਰਮ ਅਸਲ ਦੇ ਵਿੱਚ ਅੰਦਰੂਨੀ ਤੌਰ 'ਤੇ ਅਪਣਾਉਣ ਦੇ ਲਈ ਧਰਮ ਦੇ ਗੁਣ ਨੇ। ਧਰਮ ਕੇਵਲ ਬਾਹਰੀ ਤੌਰ 'ਤੇ, ਹਾਂ ਸ਼ੁਰੂਆਤ ਉਸ ਦੀ ਤਨ ਤੋਂ ਹੋਣੀ ਹੈ, ਪਰ ਸਫਲਤਾ ਜਿਹੜਾ ਮੁਕਾਮ ਹੈ ਉਹ ਅੰਦਰੂਨੀ ਸਫਲਤਾ 'ਤੇ ਜਾ ਕੇ ਪੂਰਨ ਹੁੰਦਾ ਹੈ। ਅਤੇ ਉੱਥੇ ਮਹਾਰਾਜ ਨੇ ਗੱਲ ਕੀਤੀ, ਨਾ ਤੂੰ ਆਵੇਂ ਵਸ ਬਹੁਤ ਘਿਣਾਉਣੇ, ਨਾ ਤੂੰ ਆਵੇਂ ਵਸ ਵੇਦ ਪੜ੍ਹਾਉਣੇ, ਨਾ ਤੂੰ ਆਵੇਂ ਵਸ ਤੀਰਥ ਨਹਾਈਏ, ਨਾ ਤੂੰ ਆਵੇਂ ਵਸ ਧਰਤੀ ਧਾਈਏ, ਨਾ ਤੂੰ ਆਵੇਂ ਵਸ ਕਿਤੇ ਸਿਆਣਪ ਹੈ, ਨਾ ਤੂੰ ਆਵੇਂ ਵਸ ਬਹੁਤਾ ਦਾਨ ਦੇ। ਸਾਰੇ ਧਰਮ ਦੇ ਕੰਮ ਨੇ ਦਾਨ ਕਰਨਾ, ਵੇਦਾਂ ਦਾ ਪਾਠ ਕਰਨਾ ਧਾਰਮਿਕ ਕੰਮ ਨੇ, ਤੀਰਥਾਂ 'ਤੇ ਜਾ ਕੇ ਇਸ਼ਨਾਨ ਕਰਨਾ ਧਰਮ ਦਾ ਕਰਮ ਸਮਝਿਆ ਜਾਂਦੇ। ਕਈ ਲੋਕ ਧਰਤੀ ਦਾ ਭਰਮਣ ਕਰਦੇ ਨੇ ਧਰਮ ਦਾ ਕੰਮ, ਪਰ ਪਾਤਸ਼ਾਹ ਕਹਿੰਦੇ ਨੇ ਇਹ ਸਾਰਿਆਂ ਨੂੰ ਕੀਤਾ ਹੇ ਪ੍ਰਭੂ ਤੈਨੂੰ ਵਸ ਦੇ ਵਿੱਚ ਨਹੀਂ ਕੀਤਾ ਜਾ ਸਕਦਾ, ਭਾਉ ਤੈਨੂੰ ਮਿਲਿਆ ਨਹੀਂ ਜਾ ਸਕਦਾ, ਮਿਲਾਪ ਨਹੀਂ ਹਾਸਲ ਹੁੰਦਾ। ਅਖੀਰ ਇੱਕ ਗੱਲ ਆਖੀ, ਸਭ ਕੋ ਤੇਰੇ ਵਸ ਅਗਮ ਅਗੋਚਰਾ। ਅਗਮ ਜਿੱਥੋਂ ਤੱਕ ਸਾਡੀ ਪਹੁੰਚ ਨਹੀਂ, ਜਿੱਥੋਂ ਤੱਕ ਗਿਆਨ ਇੰਦਰੀਆਂ ਦੀ ਪਹੁੰਚ ਨਹੀਂ। ਹੇ ਪ੍ਰਭੂ ਸਾਰੀ ਕਾਇਨਾਤ ਤੇਰੇ ਹੁਕਮ ਦੇ ਵਿੱਚ, ਤੇਰੀ ਰਜ਼ਾ ਦੇ ਵਿੱਚ, ਵਸ ਦੇ ਵਿੱਚ। ਭੈ ਵਿੱਚ ਪਵਨ ਵਹਿ ਸਦਵਾਓ, ਭੈ ਵਿੱਚ ਚੱਲੈ ਲੱਖ ਦਰਿਆਓ, ਭੈ ਵਿੱਚ ਅਗਨ ਕੱਢੈ ਵੇਗਾਰ, ਭੈ ਵਿੱਚ ਧਰਤੀ ਦੱਬੀ ਭਾਰ, ਭੈ ਵਿੱਚ ਸੂਰਜ ਭੈ ਵਿੱਚ ਚੰਦ, ਕੋਹ ਕਰੋੜੀ ਚਲਤ ਨਾ ਅੰਤ। ਆ ਸੂਰਜ ਚੰਦ ਤਾਰੇ ਧਰਤੀ ਆਕਾਸ਼ ਪਰਮਾਤਮਾ ਦੇ ਹੁਕਮ ਦੇ ਵਿੱਚ, ਭੈ ਬਿਨ ਕੋਏ ਨਾ ਲੰਘਸ ਪਾਰ, ਉਸ ਦੇ ਹੁਕਮ ਤੋਂ ਬਾਹਰ ਨਹੀਂ ਹੈ। ਇਸੇ ਲਈ ਹੁਕਮ ਦੇ ਵਿੱਚ ਇਹ ਆਪਣੀ ਕਾਰ ਕਰ ਰਹੇ ਨੇ। ਸਗਲਿਆਂ ਭਉ ਲਿਖਿਆ ਸਿਰ ਲੇਖ, ਸਾਰਿਆਂ ਦੇ ਸਿਰ 'ਤੇ ਹੁਕਮ ਵਰਤ ਰਹੇ। ਅਤੇ ਮਹਾਰਾਜ ਕਹਿੰਦੇ ਨੇ ਸਭ ਕੋ ਤੇਰਾ ਵਸ ਅਗਮ ਅਗੋਚਰਾ। ਹੇ ਪ੍ਰਭੂ ਸਾਰੇ ਤੇਰੀ ਵਸ ਦੇ ਵਿੱਚ ਨੇ, ਪਰ ਹੈਰਾਨੀ ਹੁੰਦੀ ਹੈ ਤੂੰ ਵੀ ਕਿਸੇ ਦੇ ਵਸ ਦੇ ਵਿੱਚ, ਤੈਨੂੰ ਵੀ ਕਿਸੇ ਨੇ ਆਪਣੇ ਕਾਬੂ ਕੀਤਾ, ਆਪਣੇ ਵਸ ਦੇ ਵਿੱਚ ਕੀਤਾ ਹੈ। ਅਤੇ ਰੱਬ ਕਹਿੰਦਾ ਹਾਂ ਮੈਂ ਵੀ ਕਿਸੇ ਦੇ ਵਸ ਦੇ ਵਿੱਚ। ਸਾਰੀ ਕਾਇਨਾਤ ਸਾਰਾ ਬ੍ਰਹਿਮੰਡ ਉਸ ਦੇ ਹੁਕਮ ਦੇ ਵਿੱਚ, ਪਰ ਰੱਬ ਕਹਿੰਦਾ ਮੈਂ ਵੀ ਕਿਸੇ ਦੇ ਵਸ ਦੇ ਵਿੱਚ ਹਾਂ, ਮੈਂ ਵੀ ਕਿਸੇ ਦੇ ਅਧੀਨ ਹਾਂ। ਤੂੰ ਭਗਤਾਂ ਕੈ ਵਸ, ਭਗਤਾਂ ਤਾਣ ਤੇਰਾ। ਤਾਣ ਕਹਿੰਦੇ ਨੇ ਬਲ। ਹੁਣ ਜੀਵਨ ਦੇ ਵਿੱਚ ਕਦੇ ਵਿਚਾਰ ਕੇ ਦੇਖੀਏ, ਹਰ ਇੱਕ ਮਨੁੱਖ ਔਖੇ ਵੇਲੇ ਕੋਈ ਭੀੜ ਬਣੇ ਤੇ ਕੀ ਵਰਤਦਾ ਹੈ? ਮਨੁੱਖ ਦੇ ਕੋਲ ਆਪਣੇ ਸਰੀਰ ਦਾ ਬਲ, ਸਰੀਰ ਦੀ ਤਾਕਤ ਉਹਨੂੰ ਵਰਤਦਾ। ਕੋਈ ਔਖੀ ਘੜੀ ਆਵੇ, ਔਖਾ ਸਮਾਂ ਆਵੇ, ਸਭ ਤੋਂ ਪਹਿਲਾਂ ਮਨੁੱਖ ਆਪਣੇ ਸਰੀਰ ਦਾ ਬਲ ਵਰਤਦਾ, ਤਾਕਤ, ਜਾਂ ਆਪਣਾ ਦਿਮਾਗ ਵਰਤਦਾ, ਆਪਣਾ ਗਿਆਨ ਵਰਤਦਾ, ਬਚਾ ਹੋ ਸਕੇ। ਮਨੁੱਖ ਆਪਣਾ ਧਨ ਵਰਤਦਾ, ਇਹੀ ਕੁਛ ਵਰਤਦੇ ਹਨ। ਮਨੁੱਖ ਧਨ ਦੀ ਵਰਤੋਂ ਕਰਦਾ, ਦਿਮਾਗ ਦੀ ਵਰਤੋਂ ਕਰਦਾ, ਸਰੀਰ ਦੇ ਬਲ ਦੀ ਵਰਤੋਂ ਕਰਦਾ, ਮੁਸੀਬਤ ਤੋਂ ਬਚਿਆ ਜਾ ਸਕੇ। ਕਦੇ ਭਗਤਾਂ ਦੇ ਜੀਵਨ ਦੇ ਵਿੱਚ ਪੜ੍ਹੋ, ਉਹਨਾਂ ਕੀ ਵਰਤੇ? ਨਾ ਉਹਨਾਂ ਨੇ ਦਿਮਾਗ ਵਰਤਿਆ, ਨਾ ਉਹਨਾਂ ਨੇ ਆਪਣੇ ਸਰੀਰ ਦਾ ਬਲ ਵਰਤਿਆ, ਨਾ ਉਹਨਾਂ ਨੇ ਧਨ ਵਰਤੇ। ਉਹ ਧਨ ਦੀ ਵਰਤੋਂ ਨਹੀਂ ਕਰਦੇ, ਉਹ ਆਪਣੇ ਸਰੀਰ ਦੇ ਬਲ ਦੀ ਵਰਤੋਂ ਨਹੀਂ, ਨਾ ਗਿਆਨ ਦੀ, ਨਾ ਦਿਮਾਗ ਦੀ। ਉਹ ਕੇਵਲ ਉਸ ਨੂੰ ਵਰਤਦੇ ਨੇ ਜੋ ਉਹਨਾਂ ਦੇ ਵਰਤੋਂ ਦੇ ਵਿੱਚ ਆਉਣ ਵਾਲੀ ਸ਼ੈ। ਜਿਨ੍ਹਾਂ ਜਿਨ੍ਹਾਂ ਭਗਤਾਂ ਦਾ ਇਤਿਹਾਸ, ਜਿਨ੍ਹਾਂ ਦਾ ਜੀਵਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਆਪਾਂ ਪੜ੍ਹਦੇ ਹਾਂ, ਹੋਰ ਇਤਿਹਾਸ ਦੇ ਵਿੱਚ ਪੜ੍ਹਦੇ ਹਾਂ, ਉਹ ਕੇਵਲ ਉਸ ਪਰਮਾਤਮਾ ਦੇ ਤਾਣ ਦੀ ਗੱਲ ਕਰਦੇ ਨੇ। ਔਰ ਇਸੇ ਕਰਕੇ ਉਦਾਹਰਣਾਂ ਦਿੱਤੀਆਂ ਗਈਆਂ, ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਉਹਨਾਂ ਨੇ ਕੇਵਲ ਪਰਮੇਸ਼ਵਰ ਨੂੰ ਵਰਤੇ, ਉਹਨੂੰ ਯਾਦ ਕੀਤਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਦੇ ਸਮੇਂ ਦੀ ਗੱਲ, ਸੁਲਹੀ ਖਾਨ ਜਦੋਂ ਚੜ੍ਹ ਕੇ ਆਉਂਦੇ, ਧੰਨ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਨੂੰ ਖਤਮ ਕਰਨ ਵਾਸਤੇ ਪ੍ਰਥੀ ਚੰਦ ਲੈ ਕੇ ਆਉਂਦੇ, ਕਿਉਂਕਿ ਵਿਰੋਧ ਹੈ, ਉਹ ਗੁਰਤਾ ਗੱਦੀ ਚਾਹੁੰਦੇ। ਸੁਲਹੀ ਖਾਨ ਫੌਜ ਦੇ ਨਾਲ ਚੜ੍ਹ ਕੇ ਆਉਂਦੇ ਅਤੇ ਬਾਬਾ ਪ੍ਰਥੀ ਚੰਦ ਉਹਨਾਂ ਦੀ ਚੁੱਕ ਦੇ ਵਿੱਚ ਹੋ ਕੇ ਆਉਂਦੇ। ਸਿੱਖਾਂ ਨੂੰ ਖਬਰ ਮਿਲੀ, ਪਤਾ ਲੱਗਾ, ਧੰਨ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਸਿੱਖ ਆਏ। ਮਹਾਰਾਜ, ਸੁਲਹੀ ਖਾਨ ਫੌਜ ਲੈ ਕੇ ਆ ਰਹੇ, ਕੋਈ ਉਪਾਅ ਕਰੀਏ, ਕੋਈ ਯਤਨ ਕਰੀਏ ਉਹਦੇ ਨਾਲ ਜੰਗ ਕਰਨ ਵਾਸਤੇ, ਜਾਂ ਉਹਨੂੰ ਕੋਈ ਚਿੱਠੀ ਪੱਤਰ ਲਿਖ ਕੇ ਭੇਜੀਏ, ਕੋਈ ਦੋ ਬੰਦੇ ਸਲਾਹ ਮਸ਼ਵਰਾ ਕਰਨ ਵਾਸਤੇ ਭੇਜੀਏ, ਕਿਵੇਂ ਬਚਾਅ ਹੋ ਸਕਦਾ ਹੈ। ਸਿੱਖਾਂ ਨੇ ਆ ਕੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ। ਔਰ ਇਤਿਹਾਸ ਦਾ ਬੜਾ ਵੱਡਾ ਪੱਖ ਗੁਰਬਾਣੀ ਦੇ ਵਿੱਚ ਜਿਹੜਾ ਦਰਜ ਹੈ, ਧੰਨ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਨੇ ਕੀਤਾ ਕਿ ਧਨ ਦੀ ਵਰਤੋਂ ਕਰਦੇ ਨੇ, ਨਾ ਦਿਮਾਗ ਦੀ ਵਰਤੋਂ, ਨਾ ਸਰੀਰ ਦੀ ਵਰਤੋਂ। ਆ ਬਚਨ ਪੜ੍ਹੋ, ਸਤਿਗੁਰੂ ਦੇ ਬੜੇ ਪਿਆਰੇ ਨੇ, ਪ੍ਰਥਮੇ ਮਤਾ ਜੇ ਪੱਤਰੀ ਚਲਾਵੋ, ਵੀ ਪੱਤਰ ਲਿਖ ਕੇ ਭੇਜੋ, ਉਹਨੂੰ ਸਮਝਾਇਆ ਜਾ ਸਕੇ। ਦੁਤੀਏ ਮਤਾ ਤੋਂ ਇਹ ਮਾਨੁੱਖ ਪਹੁੰਚਾਵੋ, ਦੂਸਰਾ ਮਤਾ ਪਾਇਆ ਗਿਆ। ਦੋ ਮਨੁੱਖ, ਦੋ ਬੰਦੇ ਭੇਜ ਦਿੱਤੇ ਜਾਣ, ਜਾ ਕੇ ਉਹਦੇ ਨਾਲ ਗੱਲ ਕਰਨ, ਉਹਨੂੰ ਗੱਲ ਸਮਝਾਉਣ। ਤ੍ਰਤੀਏ ਮਤਾ ਕੁਛ ਕਰੋ ਉਪਾਇਆ, ਕੋਈ ਹੋਰ ਉਪਾਅ ਕਰੀਏ। ਅਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਕਹਿੰਦੇ ਨੇ, ਮੈਂ ਸਭ ਕੁਛ ਛੋੜ ਪ੍ਰਭ ਤੋਂ ਹੀ ਤੇ ਆਇਆ, ਸਾਰੇ ਯਤਨ ਹੀਲੇ ਉਪਾਅ ਛੱਡ ਕੇ ਕੇਵਲ ਇੱਕ ਨੂੰ ਸਿਮਰਿਆ, ਇੱਕ ਨੂੰ ਯਾਦ ਕੀਤਾ, ਜਿਹੜਾ ਸਾਰੀਆਂ ਤਾਕਤਾਂ ਦਾ ਮਾਲਕ ਹੈ। ਇਸੇ ਕਰਕੇ ਆਖਿਆ, ਉਹ ਅਕਾਲ ਪੁਰਖ ਵਾਹਿਗੁਰੂ ਆਪਣੇ ਸੇਵਕਾਂ ਦੇ, ਆਪਣੇ ਭਗਤਾਂ ਦੇ ਵਸ ਦੇ ਵਿੱਚ, ਸਭ ਕੋ ਤੇਰੇ ਵਸ, ਅਗਮ ਅਗੋਚਰਾ, ਤੂੰ ਭਗਤਾਂ ਕੈ ਵਸ, ਭਗਤਾਂ ਤਾਣ ਤੇਰਾ, ਕਿਉਂਕਿ ਭਗਤਾਂ ਨੂੰ ਤੇਰੇ ਨਾਮ ਦਾ ਆਸਰਾ ਆਧਾਰ ਹੈ, ਉਹ ਤੇਰੇ ਨਾਮ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾ ਕੇ ਜਿਉਂਦੇ ਨੇ। ਭਾਈ ਗੁਰਦਾਸ ਜੀ ਉਹ ਭਗਤ ਵਸ਼ਲ ਦੀ ਗੱਲ ਕਰ ਰਹੇ ਨੇ ਕਿ ਉਹ ਭਗਤਾਂ ਦਾ ਪਿਆਰਾ ਕਿਉਂ ਹੈ, ਭਗਤੀ ਨੂੰ ਪਿਆਰ ਕਰਨ ਵਾਲਾ ਕਿਉਂ ਹੈ, ਕਿਉਂਕਿ ਭਗਤਾਂ ਨੂੰ ਕੇਵਲ ਉਸੇ ਦਾ ਆਧਾਰ ਆਸਰ ਹੈ। ਭਗਤ ਵਸ਼ਲ ਹੋਏ, ਅਛਲ ਛਲਾਇਆ, ਛਲ ਲੈਣਾ ਕਿਸੇ ਨੂੰ ਛਲ ਲੈਣਾ। ਦੁਨੀਆਂ ਦੇ ਵਿੱਚ ਲੋਕ ਛਲੇ ਜਾਂਦੇ ਚਲਾਕੀਆਂ ਦੇ ਨਾਲ, ਸਿਆਣਪਾਂ ਦੇ ਨਾਲ, ਕੋਈ ਮਨੁੱਖ ਦੂਸਰੇ ਨੂੰ ਛਲ ਲੈਂਦਾ, ਛਲ ਕੇ ਲੁੱਟ ਲੈਂਦਾ, ਕਪਟ ਕਰਨਾ, ਦੂਸਰੇ ਨੂੰ ਲੁੱਟ ਲੈਣਾ, ਛਲ ਕਰ ਲੈਣਾ। ਭਾਈ ਸਾਹਿਬ ਕਹਿੰਦੇ ਨੇ, ਜਿਹੜਾ ਪਰਮੇਸ਼ਵਰ ਹੈ ਉਹ ਅਛਲ ਹੈ, ਉਹਨੂੰ ਛਲਿਆ ਨਹੀਂ ਜਾ ਸਕਦਾ, ਉਹਦੇ ਅੱਗੋਂ ਕੋਈ ਸਿਆਣਪਾਂ ਨਹੀਂ ਵਰਤ ਸਕਦਾ, ਚਲਾਕੀਆਂ ਨਹੀਂ ਚੱਲਦੀਆਂ, ਚਤੁਰਾਈ ਸਿਆਣਪਾਂ ਕਿਤੇ ਕੰਮ ਨਾ ਆਈਏ। ਠੀਕ ਹੈ, ਮਨੁੱਖ ਦੁਨੀਆ ਦੇ ਵਿੱਚ ਵਰਤ ਲੈਂਦਾ ਹੈ, ਹਰ ਤਰ੍ਹਾਂ ਦੀ ਚਲਾਕੀ ਸਿਆਣਪ ਮਨੁੱਖ ਵਰਤਦਾ ਹੈ, ਪਰ ਪਰਮਾਤਮਾ ਦੇ ਦਰ 'ਤੇ ਰੱਬ ਦੇ ਅੱਗੋਂ ਸਿਆਣਪ ਅਤੇ ਚਲਾਕੀ ਨਹੀਂ ਚੱਲਦੀ। ਉਹ ਅਛਲ ਹੈ, ਉਹਨੂੰ ਛਲਿਆ ਨਹੀਂ ਜਾ ਸਕਦਾ। ਪਰ ਭਾਈ ਗੁਰਦਾਸ ਜੀ ਨੇ ਬੜੀ ਪਿਆਰੀ ਗੱਲ ਆਖੀ, ਜਿਹੜਾ ਅਛਲ ਹੈ, ਜਿਹੜਾ ਛਲਿਆ ਨਹੀਂ ਜਾ ਸਕਦਾ, ਜਿਹਨੂੰ ਲੁੱਟਿਆ ਨਹੀਂ ਜਾ ਸਕਦਾ, ਛਲਾਇਆ, ਭਗਤਾਂ ਨੇ ਉਹਨੂੰ ਛਲ ਲਿਆ, ਭਗਤਾਂ ਨੇ ਉਹਨੂੰ ਆਪਣੇ ਕਾਬੂ ਦੇ ਵਿੱਚ ਕਰ ਲਿਆ, ਅਤੇ ਉਹ ਕਿਸੇ ਸਿਆਣਪ ਅਤੇ ਚਲਾਕੀ ਚਤੁਰਾਈ ਕਰਕੇ ਨਹੀਂ, ਭਾਵਨਾ ਕਰਕੇ, ਪ੍ਰੇਮ ਦੇ ਕਰਕੇ। ਕਿਉਂ? ਰੱਬ ਭਗਤੀ ਨੂੰ ਪਿਆਰ ਕਰਨ ਵਾਲਾ ਹੈ। ਭਗਤਾਂ ਨੇ, ਗੁਰਮੁਖਾਂ ਨੇ, ਗੁਰਸਿੱਖਾਂ ਨੇ ਉਹਦੇ ਨਾਲ ਇੰਨਾ ਕੁ ਪਿਆਰ ਪਾਇਆ ਕਿ ਪਿਆਰ ਦੇ ਵਿੱਚ ਪਰਮਾਤਮਾ ਨੂੰ ਛਲ ਲਿਆ। ਔਰ ਸੱਚਾਈ ਜੀਵਨ ਦੀ ਇਹੀ ਹੈ ਕਿ ਸਤਿਗੁਰੂ ਨੂੰ ਕੇਵਲ ਪਿਆਰ ਪਾਉਂਦਾ ਹੈ। ਦੀਨ ਦਿਆਲ ਸੁਣ ਬੇਨਤੀ, ਹਰ ਪ੍ਰਭ ਹਰ ਰਾਇਆ ਰਾਮ ਰਾਜੇ, ਹਉ ਮਾਂਗੋ ਸ਼ਰਨ ਹਰ ਨਾਮ ਕੀ, ਹਰ ਹਰ ਮੁਖ ਪਾਇਆ, ਭਗਤ ਵਸ਼ਲ ਹਰ ਬਿਰਧ ਹੈ, ਹਰ ਲਾਜ ਰਖਾਇਆ। ਉਹ ਭਗਤੀ ਨੂੰ ਪਿਆਰ ਕਰਨ ਵਾਲਾ, ਕਿਉਂ? ਭਗਤ ਕੇਵਲ ਪਿਆਰ ਦੇ ਵਿੱਚ ਉਹਨੂੰ ਆਪਣੇ ਵਸ ਕਰ ਲੈਂਦੇ ਨੇ, ਅਤੇ ਜਿਹਨੇ ਆਪਣੇ ਅੰਦਰ ਭਾਵਨਾ ਪ੍ਰਗਟ ਕਰ ਲਈ, ਰੱਬ ਫਿਰ ਉਹਨਾਂ ਦੇ ਗੁਣ ਅਤੇ ਅਵਗੁਣਾਂ ਨੂੰ ਕਦੇ ਵਿਚਾਰਦਾ ਨਹੀਂ, ਦੇਖਦਾ ਨਹੀਂ, ਕਿਉਂਕਿ ਸਤਿਗੁਰੂ ਤੱਕੜੀ ਦੇ ਵਿੱਚ ਤੋਲਦਾ ਨਹੀਂ, ਉਹ ਗੱਲ ਵੱਕੜੀ ਦੇ ਵਿੱਚ ਲੈ ਲੈਂਦਾ ਹੈ। ਗੁਰੂ ਦੀ ਇਹ ਵਡਿਆਈ ਹੈ। ਅਸੀਂ ਦੁਨਿਆਵੀ ਲੋਕ ਤਾਂ ਹਰ ਰਿਸ਼ਤੇ ਨੂੰ ਤੱਕੜੀ ਦੇ ਵਿੱਚ ਤੋਲਦੇ ਹਾਂ। ਮੈਂ ਫਲਾਣੇ ਨੂੰ ਕੀ ਦਿੱਤਾ, ਉਹਨੇ ਕੀ ਦੇਣਾ ਹੈ, ਜਾਂ ਉਸ ਤੋਂ ਮੈਨੂੰ ਲਾਭ ਕੀ ਹੋਣਾ ਹੈ। ਹਰ ਰਿਸ਼ਤਾ, ਹਰ ਸੰਬੰਧ ਮਨੁੱਖ ਤੱਕੜੀ ਦੇ ਵਿੱਚ ਤੋਲਦੇ, ਔਰ ਇਸੇ ਕਰਕੇ ਦੁਨੀਆ ਦੇ ਰਿਸ਼ਤੇ ਟੁੱਟ ਜਾਂਦੇ ਨੇ। ਜਿੱਥੇ ਬਰਾਬਰਤਾ ਨਹੀਂ ਰਹਿੰਦੀ, ਰਿਸ਼ਤੇ ਟੁੱਟ ਜਾਂਦੇ ਨੇ। ਮਨੁੱਖ ਤੱਕੜੀ ਦੇ ਵਿੱਚ ਤੋਲਦੇ। ਗੁਰੂ ਕੇਵਲ ਆਪਣੇ ਸੇਵਕ ਨੂੰ, ਆਪਣੇ ਸਿੱਖ ਨੂੰ ਗੱਲ ਵੱਕੜੀ ਦੇ ਵਿੱਚ ਲੈਂਦਾ ਉਦੋਂ ਜਦੋਂ ਅੰਦਰ ਕੇਵਲ ਭਾਵਨਾ ਪ੍ਰਗਟ ਹੋ ਜਾਏ, ਪ੍ਰੇਮ ਪ੍ਰਗਟ ਹੋ ਜਾਏ, ਫਿਰ ਉਹ ਸਾਡੇ ਅਵਗੁਣਾਂ ਨੂੰ ਚਿਤਾਰਦਾ ਨਹੀਂ। ਔਰ ਜੇ ਸਾਡੇ ਗੁਨਾਹਾਂ ਵਿਚਾਰਨ ਲੱਗ ਪਿਆ, ਫਿਰ ਲੇਖੇ ਕਤੈ ਨਾ ਛੂਟੀਏ, ਖਿਨ ਖਿਨ ਭੁੱਲਣ ਹਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਉਹ ਕੇਵਲ ਬਖਸ਼ਿਸ਼ਾਂ ਕਰਨ ਵਾਲਾ ਹੈ, ਉਹ ਕੇਵਲ ਰਹਿਮਤਾਂ ਕਰਨ ਵਾਲਾ ਹੈ। ਲੋੜ ਕੇਵਲ ਇਹ ਹੈ, ਸਾਡੀ ਜ਼ਿੰਦਗੀ, ਸਾਡੇ ਜੀਵਨ ਦੇ ਵਿੱਚ ਭਾਵਨਾ ਪ੍ਰਗਟ ਹੋ ਜਾਏ, ਅਤੇ ਜਿਨ੍ਹਾਂ ਦੇ ਅੰਦਰ ਭਾਵਨਾ ਪ੍ਰਗਟ ਹੁੰਦੀ ਹੈ ਉਹਨਾਂ ਨੂੰ ਭਾਈ ਗੁਰਦਾਸ ਜੀ ਕਹਿੰਦੇ ਨੇ। ਦੁਨੀਆ ਦੇ ਅੰਦਰ ਕੀਤੇ ਜਾਣ ਵਾਲੇ ਧਾਰਮਿਕ ਕਰਮ ਉਹ ਮਨੁੱਖ ਦੇ ਬਾਹਰੀ ਜ਼ਿੰਦਗੀ ਤੱਕ ਸੀਮਤ ਨੇ। ਭਗਤਾਂ ਨੇ ਆਪਣੇ ਅੰਦਰ ਉਹਦੇ ਲਈ ਭਾਵਨਾ ਪ੍ਰਗਟ ਕੀਤੀ ਹੈ। ਲੱਖ ਲੱਖ ਜੱਗ ਨਾ ਪੁੱਜ ਨਹੀਂ, ਲੱਖਾਂ ਯੱਗ ਕਰ ਲਈਏ, ਗੁਰਸਿੱਖ ਚਰਨੋਂ ਤੱਕ ਪਿਆ ਆ। ਦੁਨੀਆ ਦੇ ਅੰਦਰ ਕੀਤੇ ਜਾਣ ਵਾਲੇ ਧਾਰਮਿਕ ਕਰਮ ਜੱਗ ਲੱਖਾਂ ਕਰ ਲਈਏ, ਭਾਈ ਸਾਹਿਬ ਕਹਿੰਦੇ ਨੇ ਇਹਦੇ ਬਰਾਬਰ ਨਹੀਂ। ਕੋਈ ਗੁਰੂ ਦੇ ਸਿੱਖ ਜੋ ਸਤਿਗੁਰੂ ਨੂੰ ਪ੍ਰੇਮ ਕਰਨ ਵਾਲੇ, ਉਹਨਾਂ ਦੀ ਚਰਨਾਂ ਦੀ ਧੂੜ ਨੂੰ ਪ੍ਰਾਪਤ ਕਰ ਲੈਂਦੇ ਨੇ। ਭਾਵ ਗੁਰਸਿੱਖ ਦੇ ਚਰਨਾਂ ਦੀ ਜੋ ਧੂੜ ਹੈ, ਉਹ ਲੱਖਾਂ ਜੱਗਾਂ ਤੋਂ ਕਿਤੇ ਮਹਾਨ ਹੈ, ਸ੍ਰੇਸ਼ਟ ਹੈ। ਤੇਰੇ ਤਾਲ ਔਰੇ ਆ ਗੁਰਮੁਖ ਸੁਖ ਫਲ ਤਾਲ ਪੁਰਾਇਆ। ਗੁਰਮੁਖਾਂ ਨੇ ਗੁਰੂ ਦੇ ਨਾਲ ਐਸਾ ਪ੍ਰੇਮ ਪਾਇਆ ਕਿ ਤਾਲ ਜਿਤਨੇ ਆ ਜਿਤਨਾ ਸੰਗੀਤ ਹੈ ਦੁਨੀਆ ਦੇ ਅੰਦਰ, 13 ਤਾਲਾਂ ਦੇ ਵਿੱਚ ਤਾਲ ਵੱਜਦੇ ਨੇ। ਪਰ ਗੁਰਮੁਖ ਜਦੋਂ ਗੁਰੂ ਪਰਮੇਸ਼ਵਰ ਦੇ ਨਾਲ ਆਪਣਾ ਅੰਦਰੂਨੀ ਰਿਸ਼ਤਾ ਕਾਇਮ ਕਰਦਾ ਹੈ, ਫਿਰ ਸਾਰੇ ਤਾਲ ਸਾਰੀਆਂ ਸੁਰਾਂ ਉਹ ਪਿੱਛੇ ਰਹਿ ਜਾਂਦੀਆਂ ਨੇ। ਠੀਕ ਇੱਕ ਸਾਧਨ ਹੋ ਸਕਦਾ ਹੈ, ਇੱਕ ਭਾਂਡਾ ਹੈ ਭੋਜਨ ਨੂੰ ਵਰਤਾਉਣ ਵਾਸਤੇ, ਪਰ ਇਹ ਜ਼ਰੂਰੀ ਨਹੀਂ ਕਿ ਭਾਂਡੇ ਦੀ ਵਡਿਆਈ ਹੋਵੇ। ਸਤਿਗੁਰੂ ਨੇ ਸਾਨੂੰ ਗੁਰਬਾਣੀ ਗਾਉਣ ਵਾਸਤੇ ਕੀਰਤਨ ਦੀ ਦਾਤ, ਸੁਰਾਂ ਦੀ ਦਾਤ ਦਿੱਤੀ ਹੈ, ਪਰ ਸਿੱਖ ਨੇ ਜੁੜਨਾ ਸ਼ਬਦ ਦੇ ਨਾਲ ਹੈ। ਆ ਸੁਰਾਂ 'ਤੇ ਇੱਕ ਭਾਂਡੇ ਦੀ ਤਰ੍ਹਾਂ ਜਿਸ ਦੇ ਵਿੱਚ ਨਾਮ ਦਾ ਭੋਜਨ ਵਰਤ ਰਹੇ, ਅੱਜ ਦੇ ਸਮੇਂ ਦੇ ਵਿੱਚ ਅਸੀਂ ਬਹੁਤਾਤ ਦੇ ਅੰਦਰ ਕਈ ਦੁਨੀਆ ਦੇ ਅੰਦਰ ਐਸੇ ਲੋਕ ਕੇਵਲ ਭਾਂਡਿਆਂ ਦੇ ਨਾਲ ਜੁੜ ਜਾਂਦੇ ਨੇ। ਉਹ ਭਾਂਡਾ ਸਤਿਕਾਰਯੋਗ ਜਿਸ ਦੇ ਵਿੱਚ ਸਾਨੂੰ ਭੋਜਨ ਪਰੋਸਿਆ ਜਾ ਰਿਹਾ, ਪਰ ਸਾਡੀ ਖੁਰਾਕ ਭੋਜਨ ਹੈ, ਉਹ ਸਤਿਗੁਰੂ ਦਾ ਸ਼ਬਦ ਹੈ, ਉਹ ਬਾਣੀ। ਉਹਨੇ ਸਾਡੇ ਅੰਦਰ ਨੂੰ ਤ੍ਰਿਪਤ ਕਰਨਾ ਹੈ, ਉਹ ਸਾਡੀ ਆਤਮਿਕ ਖੁਰਾਕ ਬਣਨੀ। ਸੁਰ ਕੇਵਲ ਸਾਧਨ ਨੇ, ਔਰ ਇਸੇ ਕਰਕੇ ਗੁਰਬਾਣੀ ਦੇ ਵਿੱਚ ਸਤਿਗੁਰੂ ਨੇ ਇਹ ਕਿਰਪਾ ਕੀਤੀ ਕਿ ਰਾਗ ਨਾਦ ਸਭ ਸੱਚ ਹੈ। ਇਹ ਗੱਲ ਤਾਂ ਠੀਕ ਹੈ, ਪਰ ਨਾਲ ਇਹ ਗੱਲ ਵੀ ਆਖੀ ਰਾਗ ਹੈ ਨਾਦ ਹੈ ਬਾਹਰ ਆ, ਇਹਨੇ ਹੁਕਮ ਨਾ ਬੁੱਝਿਆ ਜਾਏ। ਜੇ ਹੁਕਮ ਸਤਿਗੁਰੂ ਦੇ ਸ਼ਬਦ ਦੀ ਪਛਾਣ ਨਹੀਂ, ਫਿਰ ਕੇਵਲ ਸੁਰਾਂ ਦੀ ਵਡਿਆਈ ਨਹੀਂ। ਗੁਰਮੁਖ ਸੁਖ ਤਪ ਤਾਲ ਪੁਰਾਇਆ, ਗੁਰਮੁਖ ਨੇ ਜਿਹੜਾ ਗੁਰੂ ਦੇ ਨਾਲ ਸੰਬੰਧ ਬਣਾਏ ਉਹ ਸਾਰਿਆਂ ਤੋਂ ਵੱਡਾ ਆਤਮਿਕ ਤੌਰ 'ਤੇ, ਅੰਦਰੂਨੀ ਤੌਰ 'ਤੇ। ਅਤੇ ਜਿਨ੍ਹਾਂ ਦੇ ਅੰਦਰ ਇਹ ਪ੍ਰੀਤ ਇਹ ਪ੍ਰਤੀਤ ਬਣ ਜਾਂਦੀ ਹੈ, ਉਹ ਗੁਰੂ ਦੇ ਸਨਮੁਖ ਹੋ ਜਾਂਦੇ, ਗੁਰੂ ਦੇ ਨੇੜੇ ਹੋ ਜਾਂਦੇ। ਭਾਈ ਗੁਰਦਾਸ ਜੀ ਨੇ ਅੱਜ ਉਹ ਪ੍ਰੇਮ ਦੀ ਵਡਿਆਈ, ਜਿਹਨੂੰ ਭਗਤ ਵਛਲ ਹੋਏ ਅਛਲ ਛਲਾਇਆ, ਭਗਤੀ ਕਰਕੇ ਪ੍ਰੇਮ ਕਰਕੇ ਭਾਵਨਾ ਦੇ ਨਾਲ ਨਾ ਛਲੇ ਜਾਣ ਵਾਲੇ ਪਰਮਾਤਮਾ ਨੂੰ ਛਲ ਲਿਆ, ਆਪਣੇ ਵਸ ਦੇ ਵਿੱਚ ਕਰ ਲਿਆ। ਉਹ ਭਗਤੀ ਦਾ ਪਿਆਰਾ ਹੈ, ਭਗਤ ਵਛਲ ਹੈ। ਇਸੇ ਕਰਕੇ ਸਤਿਗੁਰੂ ਕਹਿੰਦੇ ਨੇ ਭਾਵਨ ਕੋ ਹਰ ਰਾਜਾ, ਉਹ ਪਿਆਰ ਦਾ ਭੁੱਖਾ ਹੈ। ਗੁਰਬਾਣੀ ਦੇ ਉਪਦੇਸ਼ ਦੇ ਰਾਹੀਂ ਸਾਡੇ ਸਾਰਿਆਂ ਦੇ ਅੰਦਰ ਉਹ ਭਾਵਨਾ ਪ੍ਰਗਟ ਹੋ ਜਾਏ, ਤਾਂ ਕਿ ਉਸ ਦੇ ਬੋਲ ਸਾਨੂੰ ਪਿਆਰੇ ਲੱਗਣ ਲੱਗ ਪੈਣ। ਉਸ ਦੇ ਬੋਲ ਕੀ ਨੇ? ਉਹਦਾ ਸ਼ਬਦ, ਉਹਦਾ ਉਪਦੇਸ਼, ਸਤਿਗੁਰੂ ਦੀ ਵਡਿਆਈ। ਜਿਸ ਦਿਨ ਸਾਨੂੰ ਪਿਆਰੀ ਲੱਗਣ ਲੱਗ ਪਈ, ਸਤਿਗੁਰੂ ਦਾ ਉਪਦੇਸ਼ ਪਿਆਰਾ ਲੱਗਣ ਲੱਗ ਪਿਆ, ਸਮਝ ਲੈਣਾ ਮਨ ਦੇ ਵਿੱਚ ਉਹਦੇ ਲਈ ਪ੍ਰੇਮ, ਉਹਦੇ ਲਈ ਭਾਵਨਾ ਪ੍ਰਗਟ ਹੋ ਗਈ। ਸਤਿਗੁਰੂ ਕਿਰਪਾ ਕਰਨ, ਬਖਸ਼ਿਸ਼ ਕਰਨ, ਸਤਿਗੁਰੂ ਦੀ ਸਿੱਖਿਆ ਸਾਡੇ ਜੀਵਨ ਦਾ ਆਧਾਰ ਬਣ ਜਾਏ, ਤਾਂ ਕਿ ਲੋਕ ਪ੍ਰਲੋਕ ਸੁਹੇਲਾ ਹੋ ਸਕੇ। ਇੰਨੀਆਂ ਕੁ ਵਿਚਾਰਾਂ ਆਪ ਜੀ ਪ੍ਰਵਾਨ ਕਰ ਲੈਣੀਆਂ, ਗਲਤੀਆਂ ਭੁੱਲਾਂ ਦੀ ਖਿਮਾ, ਫਤਿਹ ਗਜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ, ਭਾਈ ਰਵਿੰਦਰ ਸਿੰਘ ਜੀ ਦਿੱਲੀ ਵਾਲੇ, ਉਹਨਾਂ ਦੇ ਜੋ ਕਿ ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਕਥਾ ਆਪ ਜੀ ਨੂੰ ਸਰਵਣ ਕਰਾ ਰਿਹਾ। ਸੁਣ ਸੁਭਾਅ ਸਮਾਂ ਹੈ ਵਾਹਿਗੁਰੂ ਜਾਪ ਦਾ, ਸਾਰੇ ਰਲ ਮਿਲ ਕੇ ਗੁਰਮੁਖ ਪਿਆਰਿਆਂ ਦੇ ਨਾਲ ਵਾਹਿਗੁਰੂ ਸਿਮਰਨ ਜਾਪ ਕਰੀਏ, ਤਾਂ ਕਿ ਸਾਡਾ ਇਹ ਸਮਾਂ ਉਸ ਮਾਲਕ ਵਾਹਿਗੁਰੂ ਦੇ ਲਿਖੇ ਲੱਗ ਜਾਵੇ। आओ सारे रल मिल के जुड़ते हाँ वाहेगुरु सिमन जाप के नाल उपरंत ढाडी जथा कविता की हाजरी आनंद साहब उपरंत समाप्ति होगी। वाहेगुरु जी का खालसा वाहेगुरु जी की फतेह।
2: वाहेगुरु तन तन साहिब श्री गुरु ग्रंथ साहिब जी निधि गोदा निक मान रही गुरु की साजी निवाजी गुरु प्यारी गुरु साध संग जी आओ सतगुर सच्चे पातशाह की बख्शी फतेह सांझी करिए। गज के बुलाओ जी वाहेगुरु जी का खालसा वाहेगुरु जी की फतेह। गुरु प्यारे बहुत ही बड़े पाक अपने सबनों के जो मालक ने कृपा की है सत्संग दियां घड़ियां बख्शियां ने महाराज समझाते ने बिन पागां सत्संग ना लभे बिन संगत मैल परीजै जीओ। कहिंदे संगत पागां ना मिलदी आ जिन्हां दे वड्डे पाग ने क्योंकि संगत तो बगैर मालक ना प्यार नहीं पैंदा। संगत तो बगैर जीव दा अपने आप नाल प्यार नहीं पैंदा। महाराज समझाते ने कहते सतसंगत एक ऐसी जानी है जिथे एको नाम बखाणी है एको नाम हुक्म है नानक सतगुर दिया बजाई जी। महाराज कहते संगत वह जिस संगत दे विच मालक का नाम जपया जा। क्योंकि संगत दे विच आके महाराज कहते मन की मैल ज्यादा लथदी। महाराज सुनया कहते उद्यम कर हर जपना बट भागी तन खाट संत संग हर सिमरना मल जन्म जन्म की काट। कहते जो संगत बच्चे आके नाम जपते हैं कहते मन तो जन्मा जन्मों की मैल लथदी। सो गुरु पैरी साध संग जी बड़े भाग ने सिमरन नाल जुड़िए क्योंकि महाराज कहते प्रभु का सिमरन सब के उच्च मालक ने गुरबाणी के अंदर सिमरन सब तो उच्चा दर्जा बख्शिया। महाराज कहते सिमरो सिमर सिमर सुख पावो कल कलेशतन माहे मिटावो। महाराज कहते जे दुखा कलेसा का नाश करना तो मालक का नाम जप लो। क्योंकि महाराज समझाते ने कहते लाज मरै जो नाम ना ले। कहते जेड़े नाम नहीं जपते कहते उन्होंने शर्म नाल ही मर जाना चाहिए। क्योंकि नाम बिहून सुखी क्यों हो जेड़े नाम तो महाराज कहने बिहूने ने कहते कदे सुख की नींद नहीं सौं सकते। कहते हर सिमरन छाट परम गत चा है चाहता हरेक जीव कि मैं परम गत कि मैं मुक्त हो जावा 84 लाख जून दे विच ना जाना पवे जमा दियां मारां ना पैन दोबारा दोबारा जमना मरना ना पवे। चाहता हरेक इंसान ही पर महाराज कहते नाम जप के राजी ने कहते नाम तो बगैर कहते परम गति प्राप्ति नहीं होनी। सो आओ सारे ने करनी कृपा रसना द्वारा बोल के जपना। आओ जी गुरु प्यारे साध संग वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਵਾਹਿ ਗੁਰੂ ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ, ਸਤਸੰਗਤ ਦੀਆਂ ਘੜੀਆਂ ਬਖਸ਼ੀਆਂ ਨੇ। ਮਾਲਕ ਨੇ ਕਿਰਪਾ ਕਰਕੇ ਸੰਗਤ ਵਿੱਚ ਲਿਆ ਕਰਕੇ ਆਪਣਾ ਨਾਂ ਜਪਾਇਆ, ਕੋਟਾਨ ਕੋਟ ਸ਼ੁਕਰ ਸਕਾਲ ਪੁਰਖ ਦਾ, ਜਿਨ੍ਹਾਂ ਨੇ ਸਾਡੇ ਕਲਯੁਗ ਜੀਵਨ 'ਤੇ ਰਹਿਮਤ ਕੀਤੀ ਹੈ। ਸੋ ਇਤਨੀ ਸੇਵਾ ਪ੍ਰਵਾਨ ਕਰਨੀ ਜੀ, ਬੇਅੰਤ ਭੁੱਲਾਂ ਗਲਤੀਆਂ ਹੋ ਜਾਂਦੀਆਂ। ਕਾਲ ਪੁਰਖ ਵਾਹਿਗੁਰੂ ਗੁਰੂ ਕੀ ਸੰਗਤ ਬਖਸ਼ਣ ਜੋ ਹੈ ਬਖਸ਼ ਲੈਣਾ ਜੀ, ਕਰੋ ਕਰ ਬਪਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ
1: ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਸਤਿਕਾਰਯੋਗ ਭਾਈ ਸਾਹਿਬ ਜੀ ਦਾ, ਜਿਨ੍ਹਾਂ ਨੇ ਸੰਗਤੀ ਰੂਪ ਵਿੱਚ ਵਾਹਿਗੁਰੂ ਸਿਮਰਨ ਜਾਪ ਦੁਆਰਾ ਸਾਨੂੰ ਸਾਰਿਆਂ ਨੂੰ ਗੁਰੂ ਚਰਨਾਂ ਦੇ ਨਾਲ ਜੋੜਿਆ ਹੈ। ਸਤਿਗੁਰੂ ਜੀ ਕਿਰਪਾ ਬਖਸ਼ਿਸ਼ ਰਹਿਮਤ ਕਰਨ, ਇਸੇ ਤਰ੍ਹਾਂ ਸਤਿਗੁਰੂ ਜੀ ਸਾਨੂੰ ਸਤਸੰਗਤ ਦੀਆਂ ਘੜੀਆਂ ਬਖਸ਼ਿਸ਼ ਕਰਕੇ ਆਪਣਾ ਮਨੁੱਖਾ ਜੀਵਨ ਸਫਲਾ ਬਣਾਉਣ ਦੀ ਦਾਤ ਬਖਸ਼ਿਸ਼ ਕਰਨ। ਆਓ ਇੱਕ ਕਵਿਤਾ ਦੀ ਹਾਜ਼ਰੀ ਸਤਿਕਾਰਯੋਗ ਭਾਈ ਗੁਰਪ੍ਰੀਤ ਸਿੰਘ ਜੀ ਬਦਨੀ ਕਲਾਂ ਵਾਲੇ, ਉਹਨਾਂ ਦੇ ਢਾਡੀ ਜਥੇ ਪਾਸੋਂ, ਉਪਰੰਤ ਪਰਿਵਾਰਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਹੋਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਪਰਮ ਸਨਮਾਨ ਅਤੇ ਸਤਿਕਾਰਯੋਗ ਗੁਰੂ ਰੂਪ ਗੁਰੂ ਪਿਆਰੀ ਸਾਹਿਬ ਸੰਗੀਓ, ਆਓ ਸਭ ਸੰਗਤਾਂ ਮੁੱਖ ਨੂੰ ਪਵਿੱਤਰ ਕਰਦੇ ਹੋਏ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ,
3: ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਗੁਰ ਮੰਤਰ ਹੈ ਜਪ ਹੋਮੇ ਖੋਈ, ਆਪ ਸਾਰੀਆਂ ਗੁਰ ਸੰਗਤਾਂ ਨੇ ਵਾਹਿਗੁਰੂ ਦਾ ਜਾਪ ਕੀਤਾ ਹੈ, ਸਿਮਰਨ ਕੀਤਾ ਹੈ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦਾ ਇੱਕ ਇੱਕ ਸ਼ਬਦ ਹਰੇਕ ਜੀਵ ਦੀ ਜਗਿਆਸੂ ਨੂੰ ਪੈਰ ਪੈਰ 'ਤੇ ਸਮਝਾਉਂਦਾ ਏ ਔਰ ਮੁਕਤੀ ਦੇ ਦਾਤੇ ਹੈ। ਸਤਸੰਗਤ ਕੈਸੀ ਜਾਣੀਏ ਜਿੱਥੋਂ ਇੱਕੋ ਨਾਮ ਵਖਾਣੀਏ, ਗੁਰੂ ਦਾ ਦਰ ਉਹੀ ਹੈ ਜਿੱਥੇ ਨਾਮ ਦੀ ਗੱਲ ਹੋਵੇ, ਨਾਮ ਦੀ ਚਰਚਾ ਹੋਵੇ। ਔਰ ਗੁਰੂ ਸਾਹਿਬ ਸਭਨਾਂ 'ਤੇ ਕਿਰਪਾ ਕਰਦੇ ਆ, ਲੋ ਸਮਾਂ ਸੀਮਤ ਹੈ, ਕੋਈ ਕਾਵਿ ਰਚਨਾ ਸਰਵਣ ਕਰਿਓ। ਇੱਕ ਸੱਚੀ ਹੈ ਗੁਰੂ ਜੀ ਤੇਰੀ ਬਾਣੀ, ਝੂਠੀ ਹੈ ਪ੍ਰੀਤ ਜਗਦੀ ਮੇਰੇ ਸਾਥੀ ਬਿਆਨ, ਇਉਂ ਕਰਦੇ।

ਕਿਹਾ ਗੁਰੂ ਜੀ ਤੇਰੀ ਬਾਣੀ ਝੂਠੀ ਹੈ, ਪ੍ਰੀਤ ਜਗ ਦੀ ਸਾਰਾ ਕੁਝ ਝੂਠਾ ਹੈ, ਜੋ ਸੱਚਾ ਪ੍ਰੇਮ ਆ ਸਤਿਗੁਰਾਂ ਨਾਲ ਕਰਨਾ ਚਾਹੀਦਾ, ਜੋ ਉਪਜੋ ਸੋ ਬਿਨਸ ਹੈ ਪਰੋ ਆਜ ਕੇ ਕਾਲ, ਨਾਨਕ ਹਰ ਗੁਣ ਗਾਏ ਲੈ ਛਾੜ ਸਗਲ ਜੰਜਾਲ। ਇਹ ਜੀ ਜੰਜਾਲ ਛੱਡ ਕੇ ਸੱਚੇ ਗੁਰੂ ਦੇ ਗੁਣ ਗਾਉਣੇ ਚਾਹੀਦੇ ਆ। ਬਸ ਇੰਨੀ ਕੁ ਹਾਜ਼ਰੀ ਪ੍ਰਵਾਨ ਕਰਿਓ, ਬੋਲਦਿਆਂ ਤੋਂ ਗਲਤੀਆਂ ਹੋਈ ਜਾਂਦੀਆਂ, ਗੁਰੂ ਸਾਹਿਬ ਅਤੇ ਗੁਰੂ ਦੀ ਸੰਗਤ ਬਖਸ਼ਣ ਯੋਗ ਹੈ, ਅਣਜਾਣ ਬੱਚੇ ਸਮਝ ਕੇ ਖਿਮਾ ਕਰਿਓ। ਬੇਅੰਤ ਸੰਗਤਾਂ ਨੇ ਮਾਇਆ ਰੂਪੀ ਸੀਸ ਬਖਸ਼ੇ, ਗੁਰੂ ਸਾਹਿਬ ਸਾਰਿਆਂ ਨੂੰ ਚੜ੍ਹਦੀ ਕਲਾ ਘਰ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਬਖਸ਼ਿਸ਼ ਕਰਨ। ਆਓ ਹੁਣ ਛੇ ਪੌੜੀ ਅਨੰਦ ਸਾਹਿਬ ਜਾਪ ਹੋਣਾ, ਫਿਰ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਹੋਣੀ ਹੈ। ਇਸੇ ਤਰ੍ਹਾਂ ਸਜੇ ਰਿਹੋ, ਬੁਲਾਓ ਫਤਿਹ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿ

ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ ਵਾਰ, ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਿਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਇ, ਫਿਰ ਅੰਗਰ ਗੁਰਤੇ ਅਮਰਦਾਸ ਰਾਮਦਾਸੈ ਹੋਈ ਸਹਾਇ, ਅਰਜਨ ਹਰ ਗੋਬਿੰਦਨੋ ਸਿਮਰੋ ਸ੍ਰੀ ਹਰਿ ਰਾਇ, ਸ਼੍ਰੀ ਹਰਿ ਕ੍ਰਿਸ਼ਨ

ਸਦਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਦੇ ਚੜੀ ਆਰਿਆਂ ਨਾ ਚਰਾਏਗਾ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਭਾਈ

ਮੂਰੀ ਵਿਖੇ ਸੰਧਿਆ ਦੇ ਦੀਵਾਨ ਸੱਜੇ ਸੱਜੇ ਹੋਏ ਦੀਵਾਨਾਂ ਵਿੱਚ ਪਾਵਨ ਬਾਣੀ ਦੇ ਸ਼ਬਦ ਕੀਰਤਨਾਂ ਗੁਰਮਤਿ ਵਿਚਾਰਾਂ ਹੋਈਆਂ ਵਾਹਿਗੁਰੂ ਸਿਮਰਨ ਜਾਪ ਹੋਏ ਢਾਡੀ ਜਥੇ ਨੇ ਹਾਜ਼ਰੀ ਭਰੀ ਛੇ ਪੌੜੀਆਂ

ਕੜਾ ਦਰੋਂ ਕਰੋਂ ਸਿੱਖੀ ਸਿਦਕਾ ਭਰੋਸਾ ਨਾਮ ਦਾਨ ਬਖਸ਼ਣਾ ਬੱਚਿਆਂ ਨੂੰ ਗੁਰਮਾਂ ਦੀ ਸੋਝੀ ਵਿਦਿਆ ਦੇ ਦਾਨ ਬਖਸ਼ਣੇ ਖਾਲਸੇ ਪੰਥ ਦੀ ਸਦਾ ਚੜ੍ਹਦੀ ਕਲਾ ਰੱਖਣੀ

ਦੀ ਵਿਆਹ ਦੀ ਪੰਜਵੀਂ ਐਨਵਰਸਰੀ ਦੇ ਸ਼ੁਕਰਾਨੇ ਵਜੋਂ ਅਤੇ ਪਰਿਵਾਰ ਨੂੰ ਬੱਚੇ ਦੀ ਦਾਤ ਵਾਸਤੇ ਸੱਚੇ ਪਾਤਸ਼ਾਹ ਜੀ ਪਰਿਵਾਰ ਨੇ ਚਰਨ ਪਰਸੇ ਨੇ ਪਰਿਵਾਰ ਦੀਆਂ ਸ਼ੁਭ ਭਾਵਨਾਵਾਂ ਪੂਰਨ ਕਰਨੀਆਂ।

ਸਰਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਾ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਏ ਹੇ ਰੰਗਲ ਗੁਰਦੇ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜਨ ਹਰ ਗੋਬਿੰਦ ਸਿਮਰਾਂ ਸ੍ਰੀ ਹਰਿ ਰਾਇ ਸ੍ਰੀ ਹਰਿ

ਕਿਰਪਾ ਕਰੋ ਜੀ, ਪ੍ਰਕਾਸ਼ ਅਸਥਾਨਾਂ ਤੋਂ ਚੱਲ ਕੇ ਸੁਖ ਆਸਣੇ ਅਸਥਾਨਾਂ 'ਤੇ ਆਪ ਜੀ ਨੇ ਵਿਸ਼ਰਾਮ ਕਰਨੇ। ਸੰਗਤਾਂ ਨੂੰ ਖੁਸ਼ੀਆਂ ਬਖਸ਼ੋ, ਅੰਮ੍ਰਿਤ ਵੇਲੇ ਦਰਸ਼ਨ ਦੇ ਕੇ ਨਿਹਾਲ ਕਰਨਾ।

Callo por Sevilla. Vamos a hacer algo, se va a ver.

ਸਿੱਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਏ।

ਸਾਧੂ ਸੰਗਤ ਕੈ ਸੰਗ ਵਸੈ ਵਡ ਭਾਗੀ ਪਾਇ ਸੁਣ ਸੁਣ ਜੀਵੈ ਦਾਸ ਤੁਮ ਬਾਣੀ ਜਨ ਆਖੀ ਪ੍ਰਗਟ ਪਈ ਸਭ ਲੋ ਮੈਂ ਸੇਵਕ ਕੀ ਰਾਖੀ ਰਹਾਉ ਅਗਨ ਸਾਗਰ ਤੇ ਕਾਢਿਆ ਪ੍ਰਭ ਜਲਨ ਬੁਝਾਈ ਅੰਮ੍ਰਿਤ ਨਾਮ ਜਲ ਸੰਚਿਆ ਗੁਰ ਭਏ ਸਹਾਈ ਜਨਮ ਮਰਨ ਦੁੱਖ ਕਾਟਿਆ ਸੁਖ ਕਾ ਥਾਨ ਪਾਇਆ ਕਾਟੀ ਸਿਲਕ ਭਰਮ ਮੋਹ ਕੀ ਆਪਣੇ ਪ੍ਰਭ ਪਾਇਆ ਮਤ ਕੋਈ ਜਾਣੋ ਅਵਰ ਕਛ ਸਭ ਪ੍ਰਭ ਕੈ ਹਾਥ ਸਰਬ ਸੁਖ ਨਾਨਕ ਪਾਏ ਸੰਗ ਸੰਤਨ ਸਾਥ ਮਤ ਕੋਈ ਜਾਣੋ ਅਵਰ ਕਛ ਸਭ ਪ੍ਰਭ ਕੈ ਹਾਥ ਸਰਬ ਸੁਖ ਨਾਨਕ ਪਾਏ ਸੰਗ ਸੰਤਨ ਸਾਥ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸੋਚਾ ਸੋਚਣਾ ਹੋਵੇ ਜੇ ਸੋਚੀ ਲੱਖ ਵਾਰ ਚੁੱਪੈ ਚੁੱਪਣਾ ਹੋਵੇ ਜੇ ਲਾਏ ਰਹਾਂ ਲਿਵਤਾਰ ਭੁੱਖਿਆਂ ਭੁੱਖ ਨਾ ਉਤਰੀ ਜੇ ਮੰਨਾ ਪ੍ਰੀਆਂ ਭਾਰ ਸਹਿਸ ਸਿਆਣਪਣ ਲੱਖ ਹਿਤਾ ਇੱਕ ਨਾ ਚਲੈ ਨਾਲ ਕੇਵਲ ਸਚਿਆਰਾ ਹੋਈ ਹੈ ਕਿ ਕੂੜੈ ਤੁਪੈ ਪਾਲ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਣੋ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਣ ਜੀ ਉਹ ਹੁਕਮ ਮਿਲੈ ਵਡਿਆਈ ਹੁਕਮੀ ਉਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈ ਹੈ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਭਵਾਈ ਹੈ ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁੱਧੈ ਤਾਂ ਹੋ ਮੈਂ ਕਹਿ ਨਾ ਕੋਏ ਗਾਵੈ ਕੋ ਤਾਣ ਹੋਵੇ ਕਿਸੈ ਤਾਣ ਗਾਵੈ ਕੋ ਦਾਤ ਜਾਣੈ ਨਿਸਾਣ ਗਾਵੈ ਕੋ ਗੁਣ ਵਡਿਆਈਆਂ ਚਾਰ ਗਾਵੈ ਕੋ ਵਿਦਿਆ ਵਿਖੰਬੀ ਚਾਰ ਗਾਵੈ ਕੋ ਸਾਜ ਕਰੇ ਤਨ ਖੇ ਗਾਵੈ ਕੋ ਜੀ ਲੈ ਫਿਰਦੇ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖੈ ਹਾਦਰਾ ਦੂਰ ਕਥਨਾ ਕਥਿਨਾ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਣ ਦਾ ਦੇ ਲੈਂਦੇ ਥੱਕ ਪਾ ਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹ ਨਾ ਗੁਰ ਸਹਿਬੇ ਪ੍ਰਭਾਵ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ ਆਖੇ ਮੰਗ ਹੈ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰੱਖੀਐ ਜਿਤ ਸਹਿ ਦਰਬਾਰ ਮੁਹਾਉ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਤਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਗਰੀ ਮੋਖ ਦੁਆਰ ਨਾਨਕ ਵੇ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਈ ਕੀਤਾ ਨਾ ਹੋਇਆ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਵ ਦੁੱਖ ਪਰ ਹਰ ਸੁੱਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਆਖਾਂ ਨਾ ਹੀ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਬਿਸਤਰ ਨਾ ਜਾਈ ਤੀਰਥ ਨਾਵਾਂ ਜੇ ਤੁਸ ਭਾਵਾਂ ਬਿਨ ਪਾਣੀ ਕੇ ਨਹਾਏ ਕਰੀ ਜੇ ਤੀਸਰ ਠੋ ਪਾਈ ਵੇਖਾਂ ਮਿਨ ਕਰਮਾਂ ਕੀ ਮਿਲੈ ਨਹੀਂ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਬਿਸਤਰ ਨਾ ਜਾਈ ਜੇ ਜੁਗ ਚਾਰੇ ਯਾਰ ਜਾ ਹੋਰ ਦਸੂਣੀ ਹੋਏ ਨਵਾਂ ਖੰਡਾਂ ਵਿੱਚ ਜਾਣੀਐ ਨਾਲ ਚਲੈ ਸਭ ਕੋਈ ਚੰਗਾ ਨਾ ਉਰਖਾਏ ਕੈ ਜਸ ਕੀਰਤ ਜਗ ਲੇ ਜੇ ਤਸੁੰਦਰ ਨਾ ਆਵੀ ਤਾਂ ਵਾਤ ਨਾ ਪੁੱਛੈ ਕਿ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਹਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤਿਹਾ ਕੋਏ ਨਾ ਸੁੱਝੇ ਜੇ ਤਸਕਣੂ ਕੋਏ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰੋ ਧਵਲੋ ਆਕਾਸ਼ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਹਿ ਨਾ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਦਾ ਨਾਸ ਸੁਣਿਆ ਈਸਰ ਵਰਮੈਨ ਸੁਣਿਆ ਮੁਕਤ ਸਲਾਹਣ ਮੰਦ ਸੁਣਿਆ ਜੋਗ ਜੁਗ ਮਨ ਭੇਦ ਸੁਣਿਆ ਸਾਸਤ ਸਿਮ੍ਰਿਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅੜਸਠ ਕਾ ਇਸਨਾਨ ਸੁਣਿਆ ਪੜ ਪੜ ਪਾਵ ਅਹਿਮਾਨ ਸੁਣਿਆ ਲਾਗੈ ਸਹਿ ਧਿਆਨ ਨਾਨਕ ਭਗਤਾਂ ਸਵਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਸਰਾਗੁਣਾ ਕੇ ਗਾਹ ਸੁਣਿਆ ਸਿੱਖ ਪੀਰ ਪਾਤਸ਼ਾਹ ਸੁਣਿਆ ਦੇ ਪਾਵਹਿ ਰਾਵ ਸੁਣਿਆ ਹਾਥ ਹੋਇਆ ਸੁਗਾਹ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿੱਛੈ ਪਛਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਹੋਇਆ ਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਸੁਰਤ ਹੋਵੈ ਮਨ ਬੁੱਧ ਮੰਨੈ ਸਗਲ ਭਵਕੀ ਸੁਧ ਮੰਨੈ ਮੋਹਿ ਚੋਟਾ ਨਾ ਖਾਏ ਮੰਨੈ ਜਮਕੈ ਸਾਥ ਸਮਝਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋ
ਮੰਨੇ ਮਾਰਗ ਠਾਕ ਨਾ ਪਾਏ, ਮੰਨੇ ਪੰਥ ਛੇ ਪ੍ਰਗਟ ਜਾਏ, ਮੰਨੇ ਮਗ ਨਾ ਚੱਲੇ ਪੰਥ, ਮੰਨੇ ਧਰਮ ਸੇਤੀ ਸੰਬੰਧ, ਐਸਾ ਨਾਮ ਨਿਰੰਜਨ ਹੋਏ ਜੇ ਘੁੰਮਣ ਜਾਣੇ ਮਨ ਕੋਏ। ਮੰਨੇ ਪਾਵਹਿ ਮੋਖ ਦੁਆਰ, ਮੰਨੇ ਪਰਿਵਾਰ ਹੈ ਸਾਦਾ ਔਰ, ਮੰਨੇ ਤਰੈ ਤਾਰੇ ਗੁਰਸਿੱਖ, ਮੰਨੇ ਨਾਮ ਭਵੈ ਨਾ ਭਿੱਖ, ਵੈਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ। ਪੰਚ ਪ੍ਰਵਾਨ ਪੰਚ ਪ੍ਰਧਾਨ, ਪੰਚੇ ਪਾਵੈ ਦਰਗੇ ਮਾਨ, ਪੰਚੇ ਸੋਹੇ ਦਰ ਰਾਜਾਨ, ਪੰਚਾ ਕਾ ਗੁਣੇ ਧਿਆਨ, ਜੇ ਕੋ ਕਹਿ ਕਰੈ ਵਿਚਾਰ, ਕਰਤੇ ਕਹਿ ਕਰਨੇ ਨਾਹੀਂ ਸੁਮਾਰ। ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾ ਪ੍ਰਖਿਆ ਜਿਨ ਸੂਤ, ਜੇ ਕੋ ਬੁਝਾਏ ਹੋਵੈ ਸਚਿਆਰ, ਧਵਲੇ ਉੱਪਰ ਕੀਤਾ ਭਾਰ, ਧਰਤੀ ਉਪਰੈ ਹੋਰ ਹੋਰ, ਤਿਸਤੇ ਭਾਰਤ ਲੈ ਕਵਣ ਜੋਰ, ਜੀ ਜਾ ਤਿਰੰਗਾ ਕੇ ਨਾਮ ਸਭ ਨਾਲ ਲਿਖਿਆ ਬੜੀ ਕਲਾਮ। ਇਹੋ ਲੇਖਾ ਲਿਖ ਜਾਣੇ ਕੋਏ, ਲੇਖਾ ਲਿਖਿਆ ਕੇਤਾ ਹੋ, ਕੀਤਾ ਤਾਣ ਸਵਾਲ ਰੂਪ ਕੀਤੀ ਦਾਤ, ਜਾਣੇ ਕੌਣ ਕੂਦ ਕੀਤਾ ਪਸਾਓ, ਇੱਕੋ ਕਵਾਓ ਤਿਸਤੇ ਹੋਏ ਲੱਖ ਦਰੀਆਓ, ਕੁਦਰਤ ਕਰਨ ਕਹਾ ਵਿਚਾਰ। ਵਾਰਿਆ ਨ ਜਾਵਾ ਇੱਕ ਵਾਰ, ਜੋ ਤੁ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਜਪ ਅਸੰਖ ਭਾਉ, ਅਸੰਖ ਪੂਜਾ ਅਸੰਖ ਤਪਤਾਉ, ਅਸੰਖ ਗ੍ਰੰਥ ਮੁਖਵੀਰ ਪਾਠ, ਅਸੰਖ ਜੋਗ ਮਨ ਰਹੇ ਉਦਾਸ, ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ ਅਸੰਖ ਦਾ ਤਾਰ, ਅਸੰਖ ਸੂਰਮੁਖ ਭਾਵਸਾਰ, ਅਸੰਖ ਮੋਹਨ ਲਿਵਲਾਏ ਤਾਰ, ਕੁਦਰਤ ਕਰਨ ਕਹਾ ਵਿਚਾਰ। ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮ ਨਿਰੰਕਾਰ। ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰਜਾਹੇ ਜੋਰ, ਅਸੰਖ ਗੜਬੜ ਹੱਤਿਆ ਕਮਾਹੇ, ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਕੂੜਿਆਰ ਕੂੜੇ ਫਿਰ ਕੂੜੇ ਫਿਰਾਹੇ, ਅਸੰਖ ਮਨੀਸ਼ ਮਨ ਭਾਖਾਹੇ, ਅਸੰਖ ਨਿੰਦਕ ਸਿਰ ਕਰੈ ਭਾਰ, ਨਾਨਕ ਨੀਚ ਕਹਿ ਵਿਚਾਰ। ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੂੰ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮ ਨਿਰੰਕਾਰ। ਅਸੰਖ ਨਾਵ ਅਸੰਖ ਥਾਵ, ਅਗਮ ਅਗਮ ਅਸੰਖ ਲੋਹ, ਅਸੰਖ ਕਹਿ ਸਿਰ ਭਾਰ ਹੋਏ, ਅਖਰੀ ਨਾਮ ਅਖਰੀ ਸਲਾਹ, ਅਖਰੀ ਗਿਆਨ ਗੀਤ ਗੁਣ ਗਾਹ, ਅਖਰੀ ਲਿਖਣ ਬੋਲਣ ਬਾਣ, ਅਖਰਾ ਸਿਰ ਸੰਜੋਗ ਵਖਾਣ, ਜਿਨਹੇ ਲਿਖੇ ਤਿਸ ਸਿਰ ਨਾਹੇ, ਜੇ ਪਰਮਾਏ ਤਿਵ ਤੇ ਪਾਹੇ, ਜੇਤਾ ਕੀਤਾ ਤੇਤਾ ਨਾਉ, ਬਿਨ ਨਾਵੈ ਨਾਹੀ ਕੋ ਥਾਉ, ਕੁਦਰਤ ਕਵਣ ਕਹਾ ਵਿਚਾਰ। ਵਾਰਿਆ ਨ ਜਾਵਾ ਇੱਕ ਵਾਰ, ਜੋ ਤੂੰ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮ ਨਿਰੰਕਾਰ। ਭਰੀਐ ਹੱਥ ਪੈਰ ਤਨ ਦੇਹ, ਪਾਣੀ ਧੋਤੇ ਉਤਰ ਸੋਖੇ, ਮੂਤ ਪ੍ਰੀਤੀ ਕੱਪੜੋ ਹੋਏ, ਦੇ ਸਾਬੂਨ ਲਈਐ ਉਹ ਧੋਏ, ਭਰੀਏ ਮਤ ਪਾਪਾਂ ਕੈ ਸੰਗ ਧੋਪੈ, ਨਾਵੈ ਕੈ ਰੰਗ ਪੁੰਨੀ ਪਾਪੀ, ਆਖਣ ਨਾਹੇ ਕਰਕ ਕਰਣਾ ਲਿਖ ਲੈ ਜਾ ਹੋ, ਆਪੇ ਬੀਜ ਆਪੇ ਹੀ ਖਾਹ, ਨਾਨਕ ਹੁਕਮੀ ਆਵ ਹੋ ਜਾ। ਤੀਰਥ ਤਪ ਦਇਆ ਤਪ ਦਾਨ, ਜੇ ਕੋ ਪਾਵੈ ਤਿਲਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤੀ ਮਲ ਨਾ ਹੋਏ, ਸਭ ਗੁਣ ਤੇਰੇ ਮੈਂ ਨਾ ਹੀ ਕੋਏ, ਗੁਣ ਗੁਣ ਕੀਤੇ ਭਗਤ ਨਾ ਹੋਏ, ਸਵਸਤਾਤ ਪਾਣੀ ਬਰਮਾਓ, ਸਤ ਸੁਹਾਣ ਸਦਾ ਮਨਚਾਓ, ਕਵਣ ਸੁਵੇਲਾ ਵਖਤ ਕਵਣ, ਕਵਣ ਥਿਤ ਕਵਣ ਵਾਰ, ਕਵਣ ਸਿਰਤੀ ਮਾਫ ਕਵਣ ਜਿਤ ਹੋਇਆ, ਕਾਰ ਵੇਲ ਨਾ ਪਾਈਆ ਪੰਡਤੀ, ਜੇ ਹੋਵੇ ਲੇਖ ਕੁਰਾਨ ਵਕਤ ਨਾ ਪਾਇਓ, ਕਾਦੀ ਆ ਜੇ ਲਿਖਣ ਲੇਖ ਕੁਰਾਨ, ਥਿਤ ਵਾਰ ਨਾ ਜੋਗੀ ਜਾਣੇ ਮਾਫ ਨਾ ਕੋਈ, ਜਾ ਕਰਤਾ ਸਿਰ ਠੀਕ ਆਓ, ਸਾਜੇ ਆਪੇ ਜਾਣੇ ਸੋਈ, ਕਿਵ ਕਰਾਖਾ ਕਿਵ ਸਲਾਹੀ, ਕਿਉਂ ਵਰਨੀ ਕਿਵ ਜਾਣਾ, ਨਾਨਕ ਆਖਣ ਸਭ ਕੋ ਆਖੇ, ਇੱਕ ਵੇਖ ਸਿਆਣਾ ਵੱਡਾ ਸਹਿ ਵੱਡੀ, ਨਾ ਹੀ ਕੀਤਾ ਜਾ ਕਾ ਹੋਵੇ, ਨਾਨਕ ਜੇ ਕੋ ਆਪਾ ਉਹ ਜਾਣੇ, ਅੱਗੇ ਗਿਆ ਨਾ ਸੋ ਹੈ, ਪਾਤਾਲ ਨਾ ਪਾਤਾਲ ਲੱਖ, ਅਗਾ ਸੈਂ ਅਗਾ ਸੂੜ ਕੂੜ, ਭਾਲ ਥਕੇ ਵੀਰ ਕਹਿਣਕ ਵਾਤ, ਸਹਿ ਸੋ ਠਾਰੇ ਕਹਿਣਕ ਕੇ ਬਾਸ, ਨੂੰ ਇੱਕ ਧਾਤ ਲੇਖਾ ਹੋਏ ਤਾਂ ਲਿਖੀਆ ਲੇਖਾ ਹੋਏ ਵਿਨਾਸ਼, ਨਾਨਕ ਵੱਡਾ ਆਖੀਐ ਆਪੇ ਜਾਣੇ ਆਪ, ਸਲਾਹੀ ਸਲਾਹੀ ਤੀ ਸੁਪਨਾ ਪਾਈਆ, ਨਵੀਆਂ ਤੈ ਵਾਹ ਪਵਹਿ, ਸਮੁੰਦ ਨਾ ਜਾਣੀ ਹੈ ਸਮੁੰਦ ਸਾਹ, ਸੁਲਤਾਨ ਗਿਰਹ ਸੇਤੀ ਮਾਲ, ਤੁਹਾਨੂੰ ਕੀੜੀ ਤੁਲਨਾ ਹੋਣੀ, ਜੇ ਤੁਸ ਮਨੋ ਨਾ ਵਿਸਰਹਿ,
ਅੰਤ ਨਾ ਸਿਫਤੀ ਕਹਿਣੇ ਅੰਤ ਅੰਤ ਨਾ ਕਰਨੇ ਦੇਣ ਅੰਤ ਅੰਤ ਨਾ ਵੇਖਣ ਸੁਣਨਾ ਅੰਤ ਅੰਤ ਨਾ ਜਾਪੈ ਕਿਆ ਮਨਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰਾਵਾਰ ਅੰਤ ਕਾਰਨ ਕੀਤੇ ਬਿਲ ਲਾਹੇ ਤਾ ਕੇ ਅੰਤ ਨਾ ਪਾਏ ਜਾਹੇ ਏ ਹੋ ਅੰਤ ਨਾ ਜਾਣੇ ਕੋਈ ਬਹੁਤਾ ਕਹੀਏ ਬਹੁਤਾ ਹੋ ਵੱਡਾ ਸਾਹਿਬ ਉੱਚਾ ਥਾਓ ਤੇ ਉੱਪਰ ਉੱਚਾ ਨਾਓ ਇਹ ਉੱਚਾ ਹੋਵੇ ਕੋਈ ਤੇ ਸੂਚੇ ਕਉ ਜਾਣੇ ਸੋ ਜਿਵੜੇ ਆਪ ਜਾਣੇ ਆਪ ਆਪ ਨਾਨਕ ਨਬਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕੀਤੇ ਮੰਗਾ ਜੋ ਉਹਦੇ ਪਾਰ ਕੀਤੇ ਅਗਣਤ ਨਹੀਂ ਵਿਚਾਰ ਕੀਤੇ ਖਪਤ ਪਹਿਵੇ ਕਾਰ ਕੀਤੇ ਲੈ ਲੈ ਮੁੱਕਰ ਪਾਹੇ ਕੀਤੇ ਮੂਰਖ ਖਾਹੀ ਖਾਹੇ ਕੀਤੇ ਦੁੱਖ ਭੁੱਖ ਸਾਧ ਮਾਰ ਰਿਹਾ ਭੇ ਦਾਤਰੀ ਦਾ ਤਾਰ ਬੰਦ ਖਲਾਸੀ ਭਾਣੇ ਹੋਏ ਉਹ ਰੱਖ ਨਾ ਸਕੈ ਕੋਏ ਜੇ ਕੋ ਖਾਏ ਕੋ ਆਖਣ ਪਾਏ ਉਹ ਜਾਣੇ ਜੇਤੀਆ ਮੋਹੇ ਖਾਏ ਆਪੇ ਜਾਣੇ ਆਪੇ ਦੇ ਆਖੇ ਸੇ ਭੇ ਕੇ ਕੇ ਜਿਸ ਨੂੰ ਬਖਸ਼ੇ ਸਿਫਤ ਸਾਲ ਆਹ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀ ਅਮੁੱਲ ਭੰਡਾਰ ਮੁੱਲ ਆਵੇ ਮੁੱਲ ਲੈ ਜਾਏ ਅਮੁੱਲ ਪਾਏ ਅਮੁੱਲ ਅਸਮਾ ਹਿਮੁੱਲ ਧਰਮ ਮੁੱਲ ਦੀਵਾਨ ਮੁੱਲ ਤੁਲ ਮੁੱਲ ਪ੍ਰਵਾਣ ਮੁੱਲ ਬਖਸ਼ੀਸ ਅਮੁੱਲ ਨਿਸ਼ਾਨ ਮੁੱਲ ਕਰਮ ਮੁੱਲ ਪ੍ਰਮਾਣ ਮੁੱਲ ਅਮੁੱਲ ਆਖਿਆ ਨਾ ਜਾਏ ਆਖ ਰਹੀ ਨਿਵਲਾਏ ਆਖੇ ਵੀ ਪਾਠ ਪੁਰਾਣ ਆਖ ਹੈ ਪੜ੍ਹੇ ਕਰਹਿ ਵਖਿਆਣ ਆਖ ਹੈ ਬਰਨੀ ਆਖੀ ਦਾ ਆਖ ਹੈ ਗੋਪੀ ਤੈ ਗੋਵਿੰਦ ਆਖੇ ਈਸਰ ਆਖੇ ਸਿੱਧੇ ਆਖੇ ਕੀਤੇ ਕੀਤੇ ਬੁੱਧ ਆਖੇ ਦਾਨ ਆਖੇ ਦੇਵ ਆਖੇ ਸੁਰ ਨਰ ਮੁਨ ਜਨ ਸੇਵ ਕੀਤੇ ਆਖੇ ਆਖਣ ਪਾਹੇ ਕੀਤੇ ਕਹਿ ਕੇ ਉੱਠ ਉੱਠ ਜਾਏ ਏ ਤੇ ਕਿਤੇ ਹੋਰ ਕਰੇ ਤਾਂ ਆਖ ਨਾ ਸਕੈ ਕੇਈ ਕੇ ਜੇ ਭਾਵੇ ਤਿਵੜੋਏ ਨਾਨਕ ਜਾਣੇ ਸਾਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀਏ ਸਿਰ ਗਾਵਾ ਰੰਗਾਵਾ ਸੋ ਦਰ ਕਿਹਾ ਸੋ ਕਰ ਕਿਹਾ ਜਿਤ ਬੈ ਸਰਬ ਸੰਭਾਲੇ ਵਾਜੇ ਨਾਦ ਅਨੇਕ ਅਸੰਖ ਕੀਤੇ ਬਾਵਣ ਹਾਰੇ ਕੀਤੇ ਰਾਗ ਭਰੀ ਸਿਉ ਕਹੀਨ ਕੀਤੇ ਗਾਵਣ ਹਾਰੇ ਗਾਵੇ ਤੁਹਾਨੂੰ ਪਾਉਣ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਚਿਤ ਗੁਪਤ ਇੱਕ ਜਾਣ ਹੈ ਲੇਖ ਲੇਖ ਧਰਮ ਵਿਚਾਰੇ ਗਾਵੈ ਈਸਰ ਬ੍ਰਹਮਾ ਦੇਵੀ ਸੋਮ ਸਦਾ ਸਵਾਰੇ ਗਾਵੈ ਇੰਦ ਇਦਾ ਸੁਣ ਬੈਠੇ ਦੇਵਤਿਆ ਧਰ ਨਾਲੇ ਗਾਵੈ ਸਿੱਧ ਸਮਾਧੀ ਇੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰੇ ਗਾਵਨ ਪੰਡਿਤ ਪੜ੍ਹਨ ਰੱਖੀ ਸਰ ਜੁਗ ਜੁਗ ਵੇਦਾਂ ਨਾਲੇ ਗਾਵੈ ਮੋਹਣੀਆ ਮਨਮੋਹਨ ਸੁਰਗਾ ਮੱਚ ਭਾਈ ਆਲੇ ਗਾਵਨ ਤੂੰ ਪਾਏ ਤੇਰੇ ਅੜਸਠ ਤੀਰਥ ਨਾਲੇ ਗਾਵਹਿ ਜੋਤ ਮਹੰਮਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸਹੀ ਤੁਧਨੂੰ ਗਾਵਹਿ ਜੋਤ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮੈਂ ਚਿਤਨ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜੇ ਨਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨੇ ਉਪਾਈ ਕਰ ਕਰ ਦੇਖੈ ਕੀਤਾ ਆਪਣਾ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਸਦੀ ਵਡਿਆਈ ਜੋ ਤਿਸ ਭਾਵੈ ਸੋਈ ਕਰ ਸੀ ਹੁਕਮ ਨ ਕਰਨਾ ਜਾਈ ਸੋ ਪਾਤਸ਼ਾਹ ਸਾਹ ਪਾਤਸ਼ਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮ ਪਾ ਝੋਲੀ ਧਿਆਨ ਕੀ ਕਰੈ ਬਿਭੂਤ ਕਿੰਥਾ ਕਾਲ ਕੁਆਈ ਕੁਆਰੀ ਕਾਇਆ ਜੁਗ ਤਰੰਡਾ ਪ੍ਰਤੀਤ ਆਈ ਪੰਥੀ ਸਰਲ ਜਮਾਤੀ ਮਨ ਜੀਤੈ ਜਗਜੀਤ ਆਦੇਸ ਤਸੈ ਆਦੇਸ਼ ਆਦਾ ਮੀਨਾ ਨਾਦਾ ਨਾਥ ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦਾ ਆ ਭੰਡਾਰਨ ਘਟਕਟ ਵੱਜ ਹੈ ਨਾਦ ਆਪ ਨਾਥ ਨਾਥੀ ਸਭ ਜਾ ਕੀ ਰਿੱਧ ਸਿਧੇਵਰਾ ਸਾਧ ਸੰਯੋਗ ਵਿਯੋਗ ਦੇ ਕਰ ਚਲਾਵਾ ਲਿਖਿਆ ਵੈ ਭਾਗ ਆਦੇਸ ਤਸਿਆ ਦੇ ਸਾਧ ਨੀਲਾ ਨਾਦ ਨਾਥ ਜੁਗ ਜੁਗ ਏਕੋ ਵੇਸ
ਏਕਾ ਮਾਈ ਜੁਗਤ ਵਿਆਹੀ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਕਲਾਏ ਦੀਵਾਨ ਜਿਵ ਭਾਵੈ ਤਵੈ ਚਲਾਵੈ ਜਿਵ ਹੋਵੈ ਪ੍ਰਮਾਣ ਉਹ ਵੇਖੈ ਉਹਨਾਂ ਨਦਰ ਨਾਵੈ ਬਹੁਤਾਇਉ ਵਿਡਾਣੁ ਆਦੇਸ ਸੈ ਆਦੇਸ਼ ਆਦਿ ਨੀਲਾ ਨਾਦ ਅਨਾਦ ਜੁਗ ਜੁਗ ਏਕੋ ਵੇਸ਼ ਆਸਣ ਲੋਏ ਲੋਏ ਭੰਡਾਰ ਜੋ ਛਪਾਇਆ ਸੋ ਏਕਾ ਵਾਰ ਕਰ ਕਰ ਵੇਖੇ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ਼ ਸੈ ਆਦੇਸ਼ ਆਦਨੀ ਨਾਦ ਅਨਾਦ ਜੁਗ ਜੁਗ ਏਕੋ ਇੱਕ ਦੂਜੀ ਬਹੁ ਲੱਖ ਹੋ ਹਿ ਲੱਖ ਵਹਿ ਲੱਖ ਵੀਸ ਲੱਖ ਲੱਖ ਗਿੜਾ ਕੀ ਹੈ ਏਕ ਨਾਮ ਜਗਦੀਸ਼ ਏਕ ਰਾਹੇ ਪਤ ਪਵਨੀਆਂ ਚੜੀਏ ਹੋਏ ਇੱਕੀਸ ਸੁਣ ਗੱਲਾਂ ਆਕਾਸ਼ ਕੀ ਕੀਟਾ ਹੀ ਰੀਸ ਨਾਨਕ ਨਦਰੀ ਪਾਈ ਹੈ ਕੂੜੀ ਕੂੜੈ ਠੀਸ ਵਾਖਣ ਜੋਰ ਚੁਪੈ ਨਹਿ ਜੋਰ ਜੋਰ ਨ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਨਹਿ ਜੋਰ ਜੋਰ ਨਾ ਰਾਜ ਮਾਲ ਮਨਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋ ਰਾਤੀ ਰੁੱਤੀ ਦਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਥੈ ਸੋਨ ਪੰਚ ਪ੍ਰਵਾਨ ਨਦਰੀ ਕਰਮ ਪਵੈ ਨਿਸ਼ਾਨ ਕੱਚ ਪਕਾਏ ਉਥੈ ਪਾਏ ਨਾਨਕ ਗਇਆ ਜਾਪੈ ਜਾਏ ਧਰਮ ਖੰਡ ਕਾਏ ਧਰਮ ਗਿਆਨ ਖੰਡ ਕਾ ਖੋ ਕਰਮ ਕੇਤੇ ਪਵਨ ਪਾਣੀ ਵਹਿ ਸੰਤਰ ਕੇਤੇ ਕਾਨ ਮਹੇਸ ਕੇਤੇ ਬਰਮੇ ਘਾਟ ਘੜੀਆ ਰੂਪ ਰੰਗ ਕੇ ਵੇਸ ਕੇਤੀ ਅਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ਼ ਕੇਤੇ ਅੰਤ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਕੇਤੇ ਸਿੱਧ ਬੁਧਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵਦਾਨ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀ ਅਖਾਣੀ ਕੇਤੀ ਅਮਾਣੀ ਕੇਤੇ ਪਾਤ ਨਿਰਨ ਕੇਤੀ ਅਸੁਰਤੀ ਸੇਵਕ ਕੇਤੇ ਨਾਨਕ ਅੰਤ ਨੇ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਥੈ ਨਾਦ ਵਿਨੋਦ ਕੂੜ ਅਨੰਦ ਸਰਮ ਖੰਡ ਕੀ ਬਾਣੀ ਰੂਪ ਤਥੈ ਘਾੜਤ ਘੜੀਏ ਬਹੁਤ ਅਨੁਪਤਾ ਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹਿ ਪਿਛੈ ਪਛਤਾਏ ਤਥੈ ਘੜੀਏ ਸੁਰਖਮਤ ਮਨ ਬੁੱਤ ਤਥੈ ਘੜੀਏ ਸੁਰਾਸਨਾ ਕੀ ਸੁਧ ਕਰਮ ਖੰਡ ਕੀ ਬਾਣੀ ਜੋ ਤਥੈ ਹੋਰ ਨ ਕੋਈ ਹੋ ਤਥੈ ਜੋ ਮਹਾਂਬਲ ਸੂਰਤ ਮੈਂ ਰਾਮ ਰਹਾ ਭਰਪੂਰ ਤਥੈ ਸੀਤੋ ਸੀਤਾ ਮੈਂ ਮਮਾਹੇ ਤਾ ਕਿ ਰੂਪ ਨ ਕਥੇ ਜਾਹੇ ਨਾ ਉਹ ਮਰਹਿ ਨ ਠਾਗੇ ਜਾਹੇ ਦਿਲ ਕੈ ਰਾਮ ਬਸੈ ਮਨ ਮਾਹੇ ਤਥੈ ਭਗਤ ਵਸਹਿ ਕੇ ਲੋ ਕਰੈ ਮਨ ਸੱਚਾ ਮਨ ਸੋਏ ਸੱਚਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਰ ਨਿਹਾਲ ਤਥੈ ਖੰਡ ਮੰਡਲ ਵਰ ਭਣ ਜੇ ਕੋ ਕਥਾਇ ਤੈ ਅੰਤ ਨਾ ਤਥੈ ਲੋ ਅਲੋ ਆਕਾਰ ਜੇਵ ਜੇਵ ਹੁਕਮ ਤਿਵੈ ਤਿਵਕਾਰ ਵੇਖੈ ਵੇਖੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਪ ਪਾਹਾ ਰਾਤੀ ਸੁਨਿਆਰ ਐਰਣ ਮਤ ਵੇਦ ਹਥਿਆਰ ਭਾਉ ਖਲਾਗਨ ਤਪਤਾਉ ਭਾਂਡਾ ਭਾਉ ਅੰਮ੍ਰਿਤ ਤਿਤ ਢਾਲ ਘੜੀਐ ਸ਼ਬਦ ਸੱਚੀ ਟਕਸਾਲ ਜਿਨ ਤੋਂ ਨਗਰ ਕਰਮ ਤੋਂ ਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵ ਸੁਰਾਤ ਦੁਏ ਦਾਈ ਦਾਇਆ ਖੇਲੈ ਸਗਲ ਜਗਤ ਚੰਗੀਆਂ ਆਈਆਂ ਬੁਰੀਆਂ ਆਈਆਂ ਵਾਚੈ ਧਰਮ ਹਦੂ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਮ ਤੇ ਮੁੱਖ ਉਜਲੇ ਕੇਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਮ ਤੇ ਮੁੱਖ ਉਜਲੇ ਕੇਤੀ ਛੁੱਟੀ ਨਾਲ ਸਤਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਗੁਰੂ ਗਰੀਬ ਨਿਵਾਜ ਇੱਕ ਓਂਕਾਰ ਸਤਿਗੁਰ ਪ੍ਰਸਾਦ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ਼੍ਰੀ ਮੁਖ ਵਾਹ ਪਾਤਸ਼ਾਹੀ ਦਸਵੀਂ ਛਪਾਏ ਛੰਦ ਤਵੈ ਪ੍ਰਸਾਦ ਚੱਕਰ ਚਿਹਨ ਅਰਬਰਨ ਜਾਓ ਤਰਪਾਤ ਨਾ ਹਿੰਦੇ ਰੂਪ ਰੰਗ ਅਰੇਖ ਭੇਖ ਕੋ ਕਹਿ ਨ ਸਕ ਕੇ ਅਚਲ ਮੂਰਤਨ ਭਉ ਪ੍ਰਕਾਸ਼ ਸੁਮਿਤੋ ਚਿਹ ਜੈ ਕੋਟ ਇੰਦਰ ਇੰਦਰਾਨ ਸਾਹਿ ਸਾਹਣ ਗਣਿਤ ਜੈ ਤ੍ਰੇ ਭਵਨ ਮਹੀ ਥੁਰ ਨਰ ਸੁਰ ਨੇਤ ਨੇਤ ਬੰਤਨ ਕੈ ਤਵੈ ਸਰਮ ਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤ
भुजंग प्रयाद छंद नमस्तवंग अकाले नमस्तवंग कृपाले नमस्तंग रूपे नमस्तंग रूपे नमस्तंग अपेखे नमस्तंग लेखे नमस्तंग काय नमस्तंग अजाय नमस्तंग गंजे नमस्तंग पंजे नमस्तंग नामे नमस्तंग अठामे नमस्तंग कर्म नमस्तंग धर्म नमस्तंग नाम नमस्तंग ताम नमस्तंग जीते नमस्तंग पीते नमस्तंग बाहे नमस्तंग अटाहे नमस्तंग नीले नमस्तंग नाते नमस्तंग शेदे नमस्तंग गाते नमस्तंग गंजे नमस्तंग पंजे नमस्तंग दारे नमस्तंग पारे नमस्तंग सोए कै नमस्तंग अनेक कै नमस्तंग पूते नमस्तंग रूपे नमस्तंग निरकर्मे नमस्तंग निरपरमे नमस्तंग निरदेशे नमस्तंग निरपेशे नमस्तंग निरनामे नमस्तंग निरकामे नमस्तंग निरताते नमस्तंग निरकाते नमस्तंग निरतूते नमस्तंग पूते नमस्तंग लोके नमस्तंग सोके नमस्तंग निरतापे नमस्तंग थापे नमस्तंग त्रिमाने नमस्तंग निधाने नमस्तंग गाहे नमस्तंग बाहे नमस्तंग त्रिवर्गे नमस्तंग सर्गे नमस्तंग प्रभोगे नमस्तंग सजोगे नमस्तंग अरंगे नमस्तंग अपंगे नमस्तंग गम्मे नमस्तस्त्रमे नमस्तंग जिराश्रे नमस्तंग निराश्रे नमस्तंग अजाते नमस्तंग अपाते नमस्तंग अमजवे नमस्तस्तजवे अदेशंग अदेशे नमस्तंग अपेशे नमस्तंग निर्धामे नमस्तंग निर्वामे नमो सर्वकाले नमो सर्वदयाले नमो सर्वरूपे नमो सर्वभूपे नमो सर्वखापे नमो सर्वथापे नमो सर्वकाले नमो सर्वपाले नमस्तस्त देवाय नमस्तंग अभेवे नमस्तंग जन्मे नमस्तंग सुबन्मे नमो सर्वगौणे नमो सर्वपौणे नमो सर्वरंगे नमो सर्वपंगे नमो काल काले नमस्तस्त दयाले नमस्तंग अमरणे नमस्तंग अमरणे नमस्तंग गिरारं नमस्तंग कृतारं नमो सर्वतन्दे नमो अवन्दे नमस्तंग निर्शाके नमस्तंग निर्वाक्ये नमस्तंग रहीमे नमस्तंग करीमे नमस्तंग अनन्ते नमस्तंग महान्ते नमस्तस्त राज्ञे नमस्तंग सुहागे नमो सर्वसुखं नमो सर्वपोखं नमो सर्वकर्ता नमो सर्वहर्ता नमो जोग जोगे नमो भोग भोगे नमो सर्वदयाले नमो सर्वपाले चाचरी छंद त्वै प्रसाद रूप है अनूप है अजू है अपू है अलेख है अपेख है नाम है अकाम है अते है अपे है अजीत है अपीत है त्रमान है निदान है त्रिवर्ग है स्वर्ग है अनिल है अनाद है अजय है अजाद है अजन्म है अमरण है अपूत है पर्ण है गंज है अपंज है अचूज है अचंज है अमीक है रफीक है अतंध है अबंध है निर्बूज है असूज है अकाल है अजाल है अल्लाह है अजाह है अनंत है महंत है अनीक है नृसरीक है निर्लम्ब है असंभ है अगम है अजम्य है अपूत है अशूत है अलोक है अशोक है अकर्म है अपर्म है अजीत है अपीत है बह है अगह है अमान है निदान है अनेक है फिर एक है भुजंग प्रयात छंद नमो सर्वमान्य समस्ति निदान नमो देव देवे अपेखी अपेवे नमो काल काले नमो सर्वपाले नमो सर्वगौणे नमो सर्वपौणे अनंगी अनाथ निरसंगी परमाथे नमो पान पाने नमो मान माने नमो चंद्र चंद्रे नमो पान पाने नमो गीत गीते नमो तान ताने नमो नृत नृत्य नमो नाद नाद नमो पान पाने नमो बाद बादे अनंगी अनामे समस्ति स्वरूपे परभंगी परमाथे समस्ति में पूते कलंक बिना कलंकी स्वरूपे नमो जो राजेश्वर परम रूपे नमो जोग जोगेश्वर परम सिद्धे नमो राजेश्वर परम विद्धे नमो शस्त्र पाणि नमो अस्त्र माणि नमो परम ज्ञाता नमो लोक माता अपेखी अपरमी अपोगी अपोगते नमो जोग जोगे स्वर्म परम जोगते नमो नित नारायण क्रूर कर्मे नमो प्रेत प्रे देवे सुधर्मे नमो रोग हरता नमो राग रूपे नमो सासांग नमो भूपे नमो दान दाने नमो मान माने नमो रोग रोगे नमस्तंग स्नान नमो मंत्र मंत्र नमो जंत्र जंत्र नमो इष्ट इष्टे नमो तंत्र तंत्र सदा सच्चदानंद सर्वं प्रणासी अनूपे अरूपे समस्त निवासी सदा सिद्ध दा बुद्ध दा बृद्ध कर्ता दूर दर्दं अगम ओग हरता परम परम परमेश्वरं पोषपालं सर्वदा सदा सर्वदा सिद्धदाता दयाल अशेदी अभेदी अनामंग काम समस्त प्राजी समस्त सताम तिराजोर चाचरी छंद
जले है थले है अपीत है अपे है प्रभु है अजू है आदेश है अपेश है कुजंग पर्यात छंद अगाधे अबाधे आनंदी स्वरूपे नमो सर्व मान्य समस्ती निधाने नमस्त्वं निर्नाथे नमस्त्वं परमाथे नमस्त्वं अंगंजे नमस्त्वं अपंजे नमस्त्वं अकाले नमस्त्वं अपाले नमो सर्वदेशे नमो सर्वपेशे नमो राय राजे नमो साजे नमो साहे नमो महमा हे नमो गीत गीते नमो पीतृते नमो रोख रोख हे नमो शोक शोक हे नमो सर्वरोग नमो सर्वोग नमो सर्वजीतंग नमो सर्वपीतंग नमो सर्वज्ञानं नमो परमतानं नमो सर्वमंत्रं नमो सर्वजंत्रं नमो सर्वदृश्यं नमो सर्वकृष्णं नमो सर्वरंगे त्रिभंगी अनंगे नमो जीव जीवं नमो भिन्न भिन्ने अखिद्य अपिद्य समस्तं प्रसिद्धे कृपालं स्वरूपे कुकर्मं प्रणाशी सदा सर्वदा रिद्ध सिद्धं निवासी चर प्रशंत वै प्रसाद अमृत कर्मे अमृत तर्मे अखल जोगे चल भोगे चल राजे अटल साजे अखल धर्म लख कर्म सर्वंगदाता सर्वंगयाता सर्वं भाने सर्वं माने सर्वं प्राण सर्वं त्राणं सर्वं भोक्ता सर्वं जोक्ता सर्वं देवं सर्वं देवं सर्वं काले सर्वं पाले रूवाल छंद त्वय प्रसाद आद रूप अनाद मूर्त जोन पुरख अपार सर्व मंत्र मान देव भेवे आदि उदार सर्व पालक सर्व काल सर्व को पुरु काल जत्र तत्र विराज हे भूत रूप प्रसाद नाम धाम नंदाद जाकर रूप रंग न रेख आद पुरख उदार मूर्त जोन आद शेख देश और न पेश जाकर रूप रेख न राग देश और न पेश जा कर रूप रेख न राग जत्र तत्र दिशा विशाह फैल्यो अनुराग नाम काम विहीन पेख ताम हूँ नह जाहे सर्व मान सर्वत्र मान सदैव मन ताहे एक मीट एक मूर्त अनेक दर्शन की रूप अनेक खेल खेला खेल खेल अंत को फिर एक दे भेव न जाने ये भेद और कते रूप रंग न जात पात सो जन नहीं कह जे आत्मात न जात जा कर जन्म मरण विहीन चक्र बकर फिर चतर चकमा नहीं पुर तीन लोग चौदह है के विखे जग जाप कही जे जाप आद देव अनाद मूर्त था प्य सबै जे था परम रूप पुनीत मूर्त पूर्ण पुरख अपार सर्वेश्वर च्यो सुयम भगवन भंजनहार कालहीन कला सुनयुक्त अकाल पुरख आदेश धर्म धाम सो भ्रम रहत भूत अलाखा पे संग्राग न रंग जा कह जात पात नाम गर्भगंजन दुष्ट भंजन मुक्तदायक काम आप रूप अमी कानो स्तते पुरख अवधूत गर्भगंजन सर्व भंजन आदि रूप असूत अमीन अभंगन आत्मेक पुरख अपार सर्व लायक सर्व कायक सर्व को प्रतिपार सर्व गमता सर्व हंता सर्व तेन भेक सर्व शास्त्र न जाने जे रूप रंग वर रेख परम वेद पुराण जा कह नेत पाखत नित कोट सिमृत पुराण शास्त्र नया वही बहु चित मद पार छंद त्वै प्रसाद गुणगन उदार महिमा पारासने अपंग उपमान अंगन भव प्रकाश निशनासा जान बाहु सहान साह राजान राजपानान पान देवान देव उपमा महान इंद्रान इंद्र बालान बाल रंकान रंक कालान काल भूतंग अपाहय अपंगत मृत अपार गुणगन उदार मुनगन प्रणाम निरपह काम अद्युत प्रचंड मित गत अखंड वालिस्य कर्म दृश्य धर्म सर्वा प्रणाडियंडन बाढ़ चाचरी छंद त्वै प्रसाद गोविंदे मुकुंदे उदारे पारे हरियंकर नामे अकामे पुजंग पर्यावत छंद
चत्र चक्र करता चत्र चक्र हरता चत्र चक्र दाने चत्र चक्र जाने चत्र चक्र वर्ती चत्र चक्र परती चत्र चक्र पाले चत्र चक्र काले चत्र चक्र पासे चत्र चक्र वासे चत्र चक्र मानिया चत्र चक्र दानिया चाचरी शांत न सत्र न मित्र न परम न पित्र न कर्मंग न काय अजन्म अजाय ना चित्र न मित्र परे है पवित्र पृथ्वी से आदि से दृश्य कृष्ण भगवती शंत व प्रसाद कहते कि आयुष देश के आप पेशा के आगन कर्म के आपन परम के आप लोक के आदित शोक कह के आप दूत भरने के विभूत करने के राजन क्रम है के धर्म पूजा है के आशोक भरने के स्वर्ग भरने के जग पंकृति है क्षत्र क्षत्रिय है के ब्रह्म स्वरूप है के अनुपाहन रूप है के आदा देव है के आप अपेव है के चित्र महीन है के अधीन है के रोजी रिजा के रही मैं रिहा का है के पाक भी ऐब है के गैबुल गैब है के अहबुल गुनाह है के सहा नसा है के कारण कुनिंद है के रोजी देहंद है के राज रही मैं के कर्म करीम है के सर्वंगली है के सर्वंगली है के सर्वत्र मानिए एक सर्वत्र दानिए एक सर्वत्र गौण एक सर्वत्र पहुना एक सर्वत्र देश एक सर्वत्र भेष एक सर्वत्र राज एक सर्वत्र साज के सर्वत्र दीन एक सर्वत्र लीन एक सर्वत्र जाहो के सर्वत्र पाहो के सर्वत्र देश एक सर्वत्र भेष एक सर्वत्र काल एक सर्वत्र पाल एक सर्वत्र हंता के सर्वत्र गंता के सर्वत्र भेखी के सर्वत्र भेखी के सर्वत्र काज एक सर्वत्र राज के सर्वत्र सुख है के सर्वत्र भूख है के सर्वत्र त्राण है के सर्वत्र प्राण है के सर्वत्र देश है के सर्वत्र भेष है के सर्वत्र मानी है सदैव प्रधानी है सर्वत्र जाति है सर्वत्र थापी है सर्वत्र पान है सर्वत्र मान है के सर्वत्र इंद्र है के सर्वत्र चंद्र है के सर्वत्र कलीम के सर्वम कलीमे के परम महीमे के अकल आलामे के साहिब कलामे के हुसनु वजू है तमाम रुजू है हमेशुल सलाम मैसलीखत मुदा में गनीम उल शिकस्त है गरीब उल परस्त है बिलंद उल मकान है जमीन उल जमान है तमीज उल तमाम है रिज उल निदान है हरीफ रजी मेरे जायक यकीन है अनेक उतरंग है भेद है भंग है अजीज उल निवास है गनीम उल खिराज है निरुक्त स्वरूप है त्रिमुक्त विभूत है प्रभुक्त प्रभा है सुजुक्त सुधा है सदैव स्वरूप है अपेदी अनूप है समस्तु प्राज है सदा सर्वसाज है समस्तु सलाम है सदैव लय काम है निर्वास रूप है अगाध है अनूप है वंगाद रूप है अनाद स्वरूप है अनंगी अनामे त्रिभंगी त्रिभंगी त्रिकामे त्रिवर्गं त्रिबाध्य अगंध्य अगाध्य सुपंग सर्वभाग्य सुसर्वानुरागे त्रिभुक्त स्वरूप है अछिज है अछूत है किन्नरकम प्रणास है पृथ्वी प्रवास है निरुक्त प्रवाह है सदैव सदा है विभुक्त स्वरूप है प्रयुक्त अनूप है निरुक्त सदा है विभुक्त प्रवाह है अनुक्त स्वरूप है प्रयुक्त अनूप है चाचरी छंद अभंग है अनंग है अपेख है अलेख है अपरम है अकर्म है अनाद है जुगाद है अजय है अभय है अभूत है अतूत है अनास है उदास है अतंध है अबंध है अभक्त है विरक्त है अनास है प्रकाश है निचिंत है निचिंत है सुनिंत है अलिख है अदिख है अलेख है अपेख है अटा है अगह है असंभ है अगम्भ है अनिल है अनाद है अनित है सुनित है अजात है अजाद है चरपट शंत है प्रसाद सर्वं हंता सर्वं गंता सर्वं ख्याता सर्वं ज्ञाता सर्वं हर्ता सर्वं कर्ता सर्वं प्राण सर्वं प्राण सर्वं कर्म सर्वं कर्म सर्वं युक्ता सर्वं मुक्ता प्रसावल शंत है प्रसाद नमो नरकनाशे सदैव प्रकाशे अनंगं स्वरूपे अपंगं विभूते परमात्म परमाथे सदा सर्वसाथे अगाध स्वरूपे निर्बाध विभूते अनंगी अनामे त्रिभंगी त्रिका नृभंगी स्वरूपे सर्वंगी अनूपे न पोत्रे न पुत्रे न सत्रे न मित्रे न ताते न माते न जाते न पाते न साकं श्री के अमितो अमीक है अजय अमितो अमीक है सदैव प्रभा है अजय है अजा है भगवती शंत है प्रसाद कि जा हर जहूर है कि हाजिर हजूर है में सुल सलाम है समस्त कलाम है कि साहिब दिमाग है कि हुसनो चिराग है कि काम करीम है कि राज करीम है कि रोजी देहंद है कि राज करीम है
ਰੀ ਮੁਲਕ ਮਾਲ ਹੈ ਹੁਸਨੁਲ ਜਮਾਲ ਹੈ ਅੰਗਰੀ ਮੁਲਕ ਰਾਜ ਅੰਗਰੀ ਬੁਲ ਨਿਵਾਸ ਹੈ ਹਰੀ ਫੁਲ ਸ਼ਿਕਨ ਹੈ ਹਰਾਸ ਉਲ ਫਿਕਨ ਹੈ ਕਲੰਕੰ ਪ੍ਰਣਾਸ ਹਸਮਤ ਫੁਲ ਨਿਵਾਸ ਹੈ ਅਗੰਜੁਲ ਗਨੀ ਮਹਿਰ ਜਾਇਕ ਰਹੀ ਮਸਮਤ ਤੁਲ ਚੁਬਾ ਹੈ ਕਿ ਸਾਹਿਬ ਕਿਰਾ ਹੈ ਕਿ ਨਰਕੁਮ ਪ੍ਰਣਾਸ ਹੈ ਮਹਿਸ ਫੁਲ ਨਿਵਾਸ ਹੈ ਕਿ ਸਰ ਮੁਲਕਵਨ ਹੈ ਹਮੇ ਸੁਰ ਰਵਨ ਹੈ ਤਮਾਮ ਉਲ ਤਮੀਨ ਹੈ ਹਸਮਤ ਫੁਲ ਅਜੀਜ ਹੈ ਪਰਮ ਪਰਮੀਸ ਮਸਤੁਲਾ ਦੀਸ ਹੈ ਆਦੇ ਸੁਲਾ ਲੇਖ ਹੈ ਹਮੇ ਸੁਲਾ ਭੇਖ ਹੈ ਜਮੀਨ ਉਲ ਜਮਾ ਹੈ ਅਮੀ ਕੁਲੇਮਾ ਹੈ ਕਨੀ ਮੁਲਕ ਮਾਲ ਹੈ ਕਿ ਜੂਰਤ ਜਮਾਲ ਹੈ ਕਿ ਅਚਲੰਗ ਪ੍ਰਕਾਸ਼ ਹੈ ਕਿ ਮੈਂ ਤੋ ਸੁਭਾਸ ਹੈ ਕਿ ਆਜਵ ਸਰੂਪ ਹੈ ਕਿ ਮੈਂ ਤੋ ਬੈਭੂਤ ਹੈ ਕਿ ਮੈਂ ਤੋ ਪਸਾ ਹੈ ਕਿ ਆਤਮ ਪ੍ਰਵਾਹ ਹੈ ਅਚਲੰਗ ਕਿ ਅਚਲੰਗ ਅਨੰਗ ਹੈ ਕਿ ਅਮਿਤ ਤੋ ਅਪੰਗ ਹੈ ਮੱਧ ਭਾਰ ਸੰਤੁਐ ਪ੍ਰਸਾਦ ਹੈ ਮਨ ਮਨ ਪ੍ਰਣਾਮ ਗੁਣ ਗਨ ਮੁਦਾ ਮੇ ਹਰ ਭਰਿਆ ਗੰਜ ਹਰ ਨਰ ਪ੍ਰਪੰਚ ਹਨ ਗਨ ਪ੍ਰਣਾਮ ਮਨ ਮਨ ਸਲਾਮ ਹਰ ਨਰ ਅਖੰਡ ਬਰ ਨਰ ਅਮੰਡ ਅਨੁਪਮ ਨਾਸ ਮਨ ਮਨ ਪ੍ਰਕਾਸ਼ ਗੁਣ ਗਨ ਪ੍ਰਣਾਮ ਜਲ ਥਲ ਮੁਦਾ ਮਨ ਛੇ ਜੇ ਅੰਗ ਆਸਨੇ ਭੰਗ ਉਪਮਾ ਅਪਾਰ ਗਤ ਮੇ ਤੋ ਉਦਾਰ ਜਲ ਥਲ ਅਮਨ ਦਸਵਸ ਅਪਣ ਜਲ ਥਲ ਮਹਾਨ ਦਸਵਸ ਦਿਆ ਤਨ ਭਵਨ ਆਸ ਤ੍ਰਿਤਾ ਤੁਰਾਸਾ ਜਾਨ ਬਾਹੁ ਇੱਕੈ ਸਦਾ ਹੂ ਅੰਕਾਰ ਅਲ ਕਥਨੀ ਅਨਾਥ ਖਲ ਖੰਡ ਖਿਆਲ ਗੁਰਮੁਰੇ ਅਕਾਲ ਘਰ ਘਰ ਪ੍ਰਣਾਮ ਚਿਤ ਚੰਨਾ ਮਨ ਛਿਟ ਗਾਤ ਅਜਨਾ ਬਾਤਨ ਅਨਝੰਝ ਗਾਤਨ ਰੰਜ ਬਾਤਨ ਟੁੱਟ ਭੰਡਾਰਨ

ਗਿਆਨੇ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ ਨਮੋ ਜੁੱਧ ਯੁੱਧੇ ਨਮੋ ਗਿਆਨ ਗਿਆਨੇ ਨਮੋ ਭੋਜ ਭੋਜੇ ਨਮੋ ਪਾਨ ਪਾਨੇ ਨਮੋ ਕਲਹਿ ਕਰਤਾ ਨਮੋ ਸ਼ਾਂਤ ਰੂਪੇ ਨਮੋ ਇੰਦਰ ਇੰਦਰੇ ਅਨਾਦਮ ਭੂਤੇ ਕਲੰਕਾਰ ਰੂਪੇ ਅਲੰਕਾਰ ਅਲੰਕੇ ਨਮੋ ਆਸਵਾਸੇ ਨਮੋ ਬਾਂਕ ਬੰਕੇ ਅਭੰਗੀ ਸਰੂਪੇ ਅਨੰਗੀ ਅਨਾ ਮਿੱਤਰ ਭੰਗੀ ਤ੍ਰਿਕਾਲੇ ਅਨੰਗੀ ਅਕਾਮੇ ਕਛਰੀ ਛੰਦ ਅਜੈ ਅਲੈ ਅਭੈ ਅਭੈ ਅਭੂ ਅਜੂ ਅਨਾਸ ਅਕਾਸ਼ ਅਗੰਜ ਭੰਜ ਲਖ ਭਖ ਅਕਾਲ ਦਿਆਲ ਅਲੇਖ ਭੇਖ ਅਨਾਮ ਅਕਾਮ ਅਗਾ ਅਟਾ ਅਨਾਥੇ ਪਰਮਾਥੇ ਅਜੋਨੀਆ ਮੋਨੀ ਨਰਾਗੇ ਨਰੰਗੇ ਨਰੂਪੇ ਨਰੇਖੇ ਕਰਮ ਭਰਮ ਅਗੰਜੇ ਅਲੇਖੇ ਕੁਜੰਗ ਪ੍ਰਿਆਤ ਛੰਦ ਨਮਸਤੁਲ ਪ੍ਰਣਾਮੇ ਸਮਸਤੁਲ ਪ੍ਰਣਾਸੇ ਅਗੰਜੁਲ ਅਨਾਮੇ ਸਮਸਤੁਲ ਨਿਵਾਸੇ ਨਿਰਕਾਮੰਗ ਮੇ ਭੂਤੇ ਸਮਸਤੁਲ ਸਰੂਪੇ ਕੁਕਰਮੰਗ ਪ੍ਰਣਾਸੀ ਸੁਧਰਮੰਗ ਮੇ ਭੂਤੇ ਸਦਾ ਸਚਦਾਨੰਦ ਸਤਰੰ ਪ੍ਰਣਾਸੀ ਕਰੀ ਮੁਲਕ ਨਿੰਦਾ ਸਮਸਤੁਲ ਨਿਵਾਸੇ ਅਜਾਇਬ ਮੇ ਭੂਤੇ ਗਜਾਇਬ ਗਨੀ ਮੇ ਹਰੀਅੰ ਕਰੀਅੰ ਕਰੀ ਮੁਲ ਰਹੀ ਮੇ ਚਤਰ ਚੱਕਰਵਰਤੀ ਚਤਰ ਚੱਕਰ ਭੂਤੇ ਸੁਯਮ ਭਵ ਸੁਭੰ ਸਰਵਦਾ ਸਰਵਯੁਕਤੇ ਦੁਕਾਲੰ ਪ੍ਰਣਾਸੀ ਦਿਆਲੰ ਸਰੂਪੇ ਸਦਾ ਅੰਗ ਸੰਗੇ ਅਭੰਗੰ ਬੇਭੂਤੇ ਦੁਕਾਲੰ ਪ੍ਰਣਾਸੀ ਦਿਆਲੰ ਸਰੂਪੇ ਸਦਾ ਅੰਗ ਸੰਗੇ ਅਭੰਗੰ ਬੇਭੂਤੇ ਸਤਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ ਗੁਰੂ ਗਰੀਬ ਨਿਵਾਜ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਮੀ ਤਵੈ ਪ੍ਰਸਾਦ ਸਵਈਏ ਸ੍ਰਾਵਕ ਸੁਧ ਸਮੂਹ ਸਿਧਾਨ ਕੇ ਦੇਖ ਰਿਓ ਘਰ ਜੋਗ ਜਤੀ ਕੇ ਸੂ ਸੁਰਾਰਦਨ ਸੁਧ ਸੁਧਾਰਕ ਸੰਤ ਸਮੂਹ ਅਨੇਕ ਮਤੀ ਕੀ ਸਾਰ ਹੀ ਦੇਸ ਕੋ ਦੇਖ ਰਿਹਾ ਮਤ ਕੋ ਉਹਨਾਂ ਦੇਖੀਏ ਪ੍ਰਾਣ ਪਤੀ ਕੇ ਸ਼੍ਰੀ ਭਗਵਾਨ ਕੀ ਭਾਈ ਕਿਰਪਾ ਹੂੰ ਤੇ ਵੇ ਕਰਤੀ ਮੈਨੂੰ ਏ ਕਰਤੀ ਕੇ ਮਾਤੇ ਮਤੰਗ ਜਰੇ ਜਨ ਸੰਗ ਅਨੂਪ ਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੁਰੰਗ ਸਕੂਦਤ ਪਾਉਣ ਕੇ ਗਾਉਣ ਕਹੋ ਜਾਤ ਨਿਵਾਰੇ ਭਾਰੀ ਭੁਜਾਨ ਕੇ ਭੂਪ ਭਲੀ ਬਿਧ ਨੇ ਆਪ ਸੀਸ ਨਾ ਜਾਤ ਵਿਚਾਰੇ ਤੇ ਭੈ ਤੁਕਾ ਪੈ ਭੂਪ ਤੰਤ ਕੋ ਨੰਗੇ ਹੀ ਪਾਏ ਪਧਾਰੇ ਜੀਤ ਫਿਰੈ ਸਭ ਦੇਸ਼ ਦਿਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ ਗੁੰਜਤ ਗੁੜ ਗਜਾਨ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ ਭੂਤ ਭਵਿੱਖ ਭਗਵਾਨ ਕੇ ਭੂਪਤ ਕਾਉਣਗਾ ਨਹੀਂ ਨਹੀਂ ਜਾਤ ਵਿਚਾਰੇ ਸ਼੍ਰੀ ਪਤ ਸ਼੍ਰੀ ਭਗਵਾਨ ਭਜੇ ਬਿਨ ਅੰਤ ਕਾਓ ਅੰਤ ਕੇ ਤਾਮ ਸੁਧਾਰੇ ਤੀਰਥ ਨਾਮ ਦਇਆ ਦਮਦਾਨ ਸੁਸੰਜਮ ਨੇਮ ਅਨੇਕ ਬਸੇਖੈ ਬੇਦ ਪੁਰਾਨ ਕਤੇਬ ਪੁਰਾਨ ਜਮੀਨ ਜਮਾਨ ਸਮਾਨ ਕੇ ਪੇਖੈ ਪਾਉਣ ਹਾਰ ਜਤੀ ਜਤਾਰ ਸਭ ਹੈ ਸੁਵਿਚਾਰ ਹਜ਼ਾਰ ਕ ਦੇਖੈ ਸ਼੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰੱਤੀ ਬਿਨ ਏਕ ਨਾ ਲੇਖੈ ਸੁਧ ਸੁਪਾਹ ਦੁਰੰਤ ਦੁਬਾਹ ਸੁਸ਼ਾਸਨ ਦੁਰਜਾਨ ਲੈਂਗੇ ਭਾਰੀ ਗੁਮਾਨ ਭਰੇ ਮਨ ਮੈ ਕਰ ਪਰਵਤ ਪੰਖ ਹਲੇ ਨਾ ਲੈਂਗੇ ਤੋਰ ਅਨੀਨ ਮਰੋਰ ਮਵਾਸ ਮਾਤ ਮਤੰਗਨ ਮਾਨ ਮਲੈਂਗੇ ਸ੍ਰੀ ਪਤ ਸ਼੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲੈਂਗੇ ਵੀਰ ਅਪਾਰ ਵੱਡੇ ਬਰਿਆਰ ਵਿਚਾਰ ਸਾਰ ਕੀ ਧਾਰ ਪਛਈਆ ਤੋਰ ਦੇ ਸੁਮਲਿੰਦ ਮਵਾਸਨ ਮਾਤੇ ਗਜਾਨ ਕੇ ਮਾਨ ਮਲਈਆ ਗਾੜ ਗੜਾਨ ਕੇ ਤੋੜਨ ਹਾਰ ਸੁਭਾ ਤਨਹੀ ਚਕਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਰਨਾਇਕ ਜਾਚ ਇੱਕ ਅਨੇਕ ਏਕ ਦਵਈਆ ਦਾਨਵ ਦੇ ਫਨਿੰਦ ਸਾਚਰ ਭੂਤ ਭਵਿੱਖ ਭਵਾਨ ਜਪੈ

ਜੀਵ ਜਿੱਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪਤ ਪੈਂਗੇ ਪੁਨ ਪ੍ਰਤਾਪਨ ਬਾੜ ਜੈ ਧੁਨ ਪਾਪਰ ਕੇ ਬਹੁ ਪੁਨਖ ਪੈਂਗੇ ਸਾਧ ਸਮੂਹ ਪ੍ਰਸੰਨ ਫਿਰੈ ਜਗ ਸਤਰ ਸਭੈ ਅਵਲੋਕ ਚ ਪੈਂਗੇ ਮੌਨ ਬਿੰਦਰ ਗਜਿੰਦਰ ਨਰਾਤ ਜੋਂਤਰ ਲੋਕ ਰਾਤ ਕੋ ਰਾਜ ਕਰੇਂਗੇ ਕੋਟ ਸਨਾਨ ਗਜਾਦ ਗਦਾਨ ਅਨੇਕ ਸੁ ਅੰਬਰ ਸਾਜ ਬਰੇਂਗੇ ਬ੍ਰਹਮ ਮਹੇਸ਼ਰ ਵਿਸ਼ਨ ਸੱਚੀ ਪਤਿਅੰਤ ਫਸੇ ਜਮ ਫਾਸ ਪਰੇਂਗੇ ਜੇ ਨਰ ਸ਼੍ਰੀ ਪਤ ਕੇ ਪ੍ਰਸੈ ਪਗ ਤੇ ਨਰ ਫਿਰ ਨ ਦੇਤ ਰਹੇਂਗੇ।

ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਵੀ ਉਬਾਚ ਬੇਨਤੀ ਚਾਉ ਪਈ ਹਮਰੀ ਕਰੂੰ ਹਾਥ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚੰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੀ ਦੁਸਬੈ ਤੁਮਕਾ ਬਹੁ ਆਪ ਹਾਦੈ ਮੋਹੇ ਬਚਾਵਹੁ ਸੁਖੀ ਵਸੈ ਮੋਰੋ ਪਰਿਵਾਰਾ ਸੇਵ ਸਿੱਖਿਆ ਸਭੈ ਕਰਤਾਰਾ ਮੋਰ ਅੱਛਾ ਨਿਜ ਕਰਦੈ ਕਰੀਏ ਸਭੈ ਰਨ ਕਉ ਆਰ ਸੰਘਰੀਐ ਪੂਰਨ ਹੋਏ ਹਮਾਰੀ ਆਸਾ ਤੁਰ ਭਜਨਤੀ ਰਹਿ ਪਿਆ ਸਤ ਮਹੇ ਛਾੜ ਕੋਈ ਵਰਨ ਧਿਆਉਂ ਜੋ ਬਰਚਾ ਹੋਊ ਸੋ ਤੁਮ ਤੇ ਪਾਉਂ ਸੇਵ ਸਿੱਖਿਆ ਹਮਾਰੇ ਤਾਰੀਐ ਚੁਣ ਚੁਣ ਸਤਰ ਹਮਾਰੇ ਮਾਰੀਐ ਆਪ ਹਾਦੈ ਮੁਝੇ ਅਬਰੀਏ ਮਨ ਕਾਲ ਕਾ ਤ੍ਰਾਸ ਵਰੀਐ ਹੂ ਜੋ ਸਦਾ ਹਮਾਰੇ ਪੱਛਾ ਸ੍ਰੀ ਅਸਤੂ ਜੋ ਕਰੀ ਔਰ ਅੱਛਾ ਰਾਖ ਲਿਉ ਰਾਖਣ ਹਾਰੇ ਸਾਹਿਬ ਸੰਸਾਰ ਪਿਆਰੇ ਦੀਨ ਬੰਦ ਦੁਸ਼ਟ ਕੇ ਹੰਤਾ ਤਮੋਹ ਪੁਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਤਰਾ ਕਾਲ ਪਾਏ ਸਿਵ ਜੂ ਅਤਰਾ ਕਾਲ ਪਾਏ ਕਰ ਬਿਸਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾ ਸਾ ਜਵਨ ਕਾਲ ਜੋਗੀ ਸਿਵ ਕੀ ਉਮੇਦ ਰਾਜ ਬ੍ਰਹਮਾ ਜੋ ਥੀ ਉਹ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਅਮਾਰਾ ਜਵਨ ਕਾਲ ਸਭ ਜਗਤ ਮਨਾਇਓ ਦੇਵ ਦੈ ਜਚਨ ਉਪਜਾਇਓ ਆਦੰ ਤੇ ਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤੁਸੀਂ ਕੋ ਹਮਾਰੀ ਸਕਲ ਪ੍ਰਜਾ ਜਿਨੀ ਆਪ ਸਵਾਰੀ ਸਿਵਤਨ ਕੋ ਸਭ ਗੁਣ ਸੁਖ ਦੀਓ ਸਤਰਨ ਕੋ ਪਰਮੋ ਬੰਦੀਓ ਘਾਟ ਘਟ ਕੇ ਅੰਤਰ ਕੀ ਜਾਨ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰ ਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੈ ਘਟ ਘਟ ਕੇ ਪਟ ਪਟ ਕੀ ਜਾਨੈ ਜਬ ਉਦ ਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇਹ ਅਪਾਰਾ ਜਬ ਆ ਕਰਖ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇ ਤਰ ਸਭ ਹੂੰ ਜੇ ਤੇ ਬਦਲ ਸ੍ਰੇਸ਼ਟ ਸਭ ਧਾਰਾ ਆਪ ਆਪਣੀ ਬੂਝ ਉਚਾਰੈ ਤੁਮ ਸਭੀ ਤੇ ਰਹਿਤ ਨਿਰਾਲਮ ਜਾਨ ਦੇ ਭੇਦੇ ਰਿਆਲਮ ਨਿਰੰਕਾਰ ਨਿਰਵਿਕਾਰ ਨਿਰਲੰਬ ਵਾਦਾ ਨੀਨਾ ਨਾਦ ਅਸਮਤਾ ਕਾ ਮੂਲ ਉਚਾਰ ਭੇਦਾ ਜਾ ਕੋ ਭੇਵ ਨ ਪਾਵਤ ਵੇਦਾ ਤਾ ਕਉ ਕਰ ਪਾਹਨ ਅਨੁਮਾਨ ਮਹਾਮੂਰ ਕਛ ਭੇਵ ਨ ਜਾਨ ਮਹਾਂਦੇਵ ਕਉ ਕਹਿਤ ਸਦਾ ਸਿਵ ਨਿਰੰਕਾਰ ਕਾ ਚਿੰਤ ਨਹਿ ਭੇਵ ਆਪ ਆਪਣੀ ਬੁੱਧ ਹੈ ਜੇਤੀ ਵਰਨ ਭਿੰਨ ਭਿੰਨ ਤੋਹ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕੇ ਵਿੱਚ ਸਜਾ ਪ੍ਰਥਮ ਸੰਸਾਰ ਆਏ ਕੈ ਰੂਪ ਅਨੂਪ ਸਰੂਪਾ ਰੰਗ ਭੈਹੂ ਰਾਪ ਕਹੀ ਭੂ ਪਾਂਡ ਜੇਰ ਜਿਸੇ ਤਜਕੀਨੀ ਉਪੁਦ ਖਾਨ ਬਹੁਰ ਰਾਚ ਦੀਨੀ ਕਹੂੰ ਫੂਲ ਰਾਜਾ ਹੋਇ ਬੈਠਾ ਕਹੂੰ ਸਿੰਘ ਭੈਉ ਸੰਕਰ ਕੈਠਾ ਸਿਗਰੀ ਸ੍ਰਿਸ਼ਟ ਦਿਖਾਏ ਚੰਪ ਹੋਆ ਜੁਗਾ ਸਰੂਪ ਜੰਪ ਭਵ ਅਬ ਰੱਛਾ ਮੇਰੀ ਤੁਮ ਕਰੋ ਸਿੱਖਿਓ ਬਾਰ ਸਿੱਖ ਸੰਗਰੋ ਦੋਸਤ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਾਣ ਘਾਤਾ ਜੇ ਇਸ ਤੋਂ ਤਕ ਸਰਨੀ ਪਰੇ ਤਿਲਕੇ ਦੋਸਤ ਦੁਖਿਤ ਹੋਇ ਮਰੇ ਪ੍ਰਚਮ ਪਰੇ ਪਿਆਰੇ ਤਿਲਕੇ ਤੁਮ ਸੰਕਟ ਸੰਤਾਰੇ ਜੋ ਕਲ ਕੋ ਇੱਕ ਵਾਰ ਤਿਆ ਹੈ ਤਾਂ ਕਿ ਕਾਲ ਨਿਕਲਿਆ ਹੈ ਰੱਛਾ ਹੋਇ ਤਾਂ ਹੇ ਸਭ ਕਾਲਾ ਦੁਸ਼ਟ ਰਿਸ਼ਟ ਤ੍ਰੈਂਤ ਕਾਲਾ ਕਿਰਪਾ ਦ੍ਰਿਸ਼ਟਮ ਜਾਹੇ ਨਿਹਾਰੇ ਹੋ ਤਾਂ ਕਿ ਤਾਪ ਤੁਲਕ ਮੈਂ ਹਰੋ ਰਿਸ ਸਤਕਰਮੋ ਸਭ ਹੋਈ ਦੁੱਛਾ ਸ਼ਵੈ ਸਕੈ ਨਾ ਕੋਈ ਇੱਕ ਵਾਰ ਜਿਨ ਮੈਂ ਸੰਭਾਰਾ ਕਾਲ ਫਾਸ ਤੇ ਤਾਹੇ ਉਬਾਰਾ ਜਿਨ ਨਰ ਨਾਮ ਤਿਹਾਰੋ ਕਹਾ ਦਾਰਿਦ ਦੁਸ਼ ਦੋਖ ਤੇਰਾ ਖੜਗ ਕੇਤ ਮੈਂ ਸਰਨ ਤਿਹਾਰੀ ਆਪ ਹਾਥ ਦਲੇ ਹੋਇ ਉਬਾਰੀ ਸਰਬ ਠੌਰ ਮੋਹ ਸਹਾਈ ਦੁਸ਼ ਦੋਖ ਤੇ ਲੇ ਹੋ ਬਚਾ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭ ਰਾਤਾ ਕਿਰਵਿਕ ਸਕਲ ਦੇ ਕੋ ਹਰਤਾ ਦੁਸ਼ਟ ਦੋਖੀਨ ਕੋਸ਼ਾ ਕਰਤਾ ਸ੍ਰੀ ਅਸਤੂ ਜਪ ਭੈ ਦਿਆਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਬਾਸ਼ਿਤ ਫਲ ਪਾਵੈ ਸੋਈ ਦੁਖ ਨਤ ਸਹਿ ਵਿਆਪਤ ਕੋਈ ਅੜਿਲ ਸੁਨੈ ਗੁੰਗ ਜੋ ਯਾਹਿ ਸੁਰਸ ਨ ਪਾਵਈ ਸੁਨੈ ਮੂਹ ਚਿਤਲਾਏ ਚਤੁਰਤਾ ਆਵਈ ਦੁਖ ਦਰਦ ਭਾਉ ਨਿਕ ਨਤਨ ਨਰਕੇ ਰਹਿ ਹੋ ਜੋ ਯਾ ਕੀ ਇੱਕ ਵਾਰ ਚਾਉ ਪਈ ਕੋ ਕਹੈ ਚਾਉ ਪਈ ਸੰਬਤ ਸਤਰਾ ਸਹਿਸ ਪੜਿਜੈ ਅਰਥ ਸਹਿਸ ਫੁਰਤੀਨ ਕਹਿ ਜੈ ਭਾਦਰਵ ਸੁਧੀ ਅਸ਼ਟਮੀ ਰਵਿਵਾਰਾ ਤੀਰ ਸਤੁਦਰਵ ਗ੍ਰੰਥ ਸੁਧਾਰਾ ਸੋਈਆ

ਵਿਚਾਰੀਆ ਕਹਿ ਨਾਨਕ ਲਿਵੇ ਬੱਜ ਹੋ ਕਿਆ ਕਰੇ ਵਿਚਾਰੀਆ। ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲਵੇ ਕੱਟੇ ਗਏ ਆਨੰਦ ਅਨੁਸਾਰਿਆ ਅੰਦਰੋਂ ਜਿਨਕਾ ਮੋਹ ਤੁਟਾ ਤਿਨਕਾ ਸਭ ਸੱਚਾ ਸਵਾਰਿਆ। ਕਹੇ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਉਦੇਸ ਹੋਈ ਜਨ ਪਾਵੇ ਪਾਵੇ ਤਾਂ ਸੋ ਜਾਂਦੇ ਜਿਸ ਨੂੰ ਹੋਰ ਕਿਆ ਕਰੇ ਵਿਚਾਰੇ ਇੱਕ ਭਰਮ ਭੁੱਲੇ ਫਿਰੈ ਦਹਿ ਦਿਸ ਇੱਕ ਨਾਮ ਲਾਗ ਸਵਾਰਿਆ ਗੁਰਪ੍ਰਸਾਦੀ ਮਨ ਭਇਆ ਨਿਰਮਲ ਜਿਨਾ ਪਾਹਣਾ ਪਾਵਾਏ ਕਹੇ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵਾਏ ਆਵਾਹੋ ਸੰਤ ਪਿਆਰੇ ਹੋ

ਤਨ ਮਨ ਧਨ ਸਭ ਸੌਂਪ ਗੁਰ ਕਉ ਹੁਕਮ ਮੰਨੀਏ ਪਾਈਏ ਹੁਕਮ ਮੰਨੇ ਹੋ ਗੁਰੂ ਕੀਰਾ ਗਾਵਉ ਸੱਚੀ ਬਾਣੀ ਕਹੈ ਨਾਨਕ ਸੁਣੋ ਸੰਤ ਹੋ ਕਥੇ ਹੋ ਅਕਥ ਕਹਾਣੀ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ ਚਤੁਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਿਆ ਏ ਮਾਇਆ ਮੋਣੀ ਜਿਨੂੰ ਏ ਭਰਮ ਭੁਲਾਇਆ ਮਾਇਆ ਤਮੋਣੀ ਤਿਨੇ ਕੀਤੀ ਜਿਨ ਠਗੌਲੀ ਪਾਈਆ ਕੁਰਬਾਨ ਕੀ ਤਤ ਸਹਿ ਵਿਟੋ ਜਿਨ ਮੋਹ ਮੀਠਾ ਲਾਇਆ ਕਹਿ ਨਾ ਮਨ ਚੰਚਲ ਚਤੁਰਾਈ ਕਿਨੇ ਨਾ ਪਾਇਆ ਏ ਮਨ ਪਿਆਰਿਆ ਤੂੰ ਸਦਾ ਸੱਚ ਮਾਲੇ ਹੁਕਮ ਤੂੰ ਜੇ ਦੇਖਦਾ ਚੱਲੈ ਨਾਹੀ ਤੇਰੇ ਨਾਲੇ ਸਾਥ ਤੇਰਾ ਚੱਲੈ ਨਾਹੀ ਜਦ ਤਿਸ ਨਾਲ ਕਿਉਂ ਚਤਲਾਈ ਹੈ ਐਸਾ ਕੰਮ ਮੂਲੇ ਨਾ ਕੀਚੈ ਜਿਤੇ ਅੰਤ ਪਛੋ ਤਾਈ ਹੈ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ ਕਹਿ ਨਾ ਮਨ ਪਿਆਰੇ ਤੂੰ ਸਦਾ ਸੱਚ ਮਾਲੇ ਆਗਮ ਅਗੁਚਰਾ ਤੇਰਾ ਅੰਤ ਨਾ ਪਾਇਆ ਅੰਤ ਨਾ ਪਾਇਆ ਕਿਨੈ ਤੇਰਾ ਆਪਣਾ ਆਪ ਤੂੰ ਜਾਣ ਹੀ ਜੀ ਜਨ ਸਭ ਖੇਲ ਤੇਰਾ ਕਿਆ ਕੋ ਆਖੋ ਖਾਣੇ ਆਖੇ ਤਾਂ ਵੇਖਿਆ ਸਭ ਤੂੰ ਹੈ ਜਿਨ ਜਗ ਤੋਂ ਪਾਇਆ ਕਹਿ ਨਾਨਕ ਤੂੰ ਸਦਾ ਗਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਰ ਮੁੰਜਨ ਅੰਮ੍ਰਿਤ ਖੋਜ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ ਜੀ ਜਨ ਸਭ ਤੋਂ ਦੋ ਪਾਇਆ ਇੱਕ ਵੇਖ ਪਰ ਸੁਣਵਾਇਆ ਲਭ ਲੋਭ ਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ ਕਹਿ ਨਾਨਕ ਜਿਸਨੂੰ ਆਪ ਤੁਠਾ ਤਨੀ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਚਾਲ ਨਿਰਾਲੀ ਚਾਲਾਂ ਨਿਰਾਲੀ ਭਗਤਾਂ ਹਕੇਰੀ ਬਿਖਮ ਮਾਰਗ ਚਲਣਾ ਲਭ ਲੋਭ ਹੰਕਾਰ ਤਾਜ ਤ੍ਰਿਸ਼ਨਾ ਬਹੁਤ ਨਾ ਹੀ ਬੋਲਣਾ ਖੰਨਿਓ ਤਿੱਖੀ ਵਾਲ ਹੁਣ ਕੀਤ ਮਾਰਗ ਜਾਣਾ ਗੁਰਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸ ਨਾ ਸਮਾਣੀ ਕਹਿ ਨਾਨਕ ਚਾਲ ਭਗਤਾਂ ਜੁਗ ਹੋ ਜੁਗ ਨਿਰਾਲੀ ਜਿਉਂ ਤੂੰ ਚਲਾ ਹੇ ਤਿਪ ਚਲਾ ਸੁਆਮੀ ਹੋਰ ਕਿਆ ਜਾਣਾ ਗੁਰ ਤੇਰੇ ਜਿਪ ਤੂੰ ਚਲਾ ਇਹ ਤਿਵੈ ਚਲਾਹੇ ਜਨਾ ਮਾਰਗ ਪਾਵਹੇ ਕਰ ਕਿਰਪਾ ਜਿਨ ਨਾਮ ਲਾ ਇਹ ਸੇ ਹਰ ਹਰ ਸਦਾ ਧਿਆਵਹੇ ਜਿਸ ਨੂੰ ਕਥਾ ਸੁਣਾ ਇਹ ਆਪਣੀ ਸੇ ਗੁਰਦੁਆਰਾ ਹੈ ਸੁਖ ਪਾਵਹੇ ਕਹੇ ਨਾਨਕ ਸੱਚੇ ਸਾਹਿਬ ਜੋ ਭਾਵੈ ਤਿਵੈ ਚਲਾਵਹੇ ਏ ਹੋ ਸੋਇਲਾ ਸਭ ਸੁਹਾਵਾ ਸਬਦ ਸੁਹਾਵਾ ਸਦਾ ਸੋਇਲਾ ਸਤਿਗੁਰੂ ਸੁਣਾਇਆ ਤਿਨ ਕਹਿ ਮਨ ਵਸਿਆ ਜਿਨ ਧਰੋ ਲਿਖਿਆ ਆਇਆ ਇੱਕ ਫਿਰੈ ਕਨੇਰੇ ਕਰੈ ਗੱਲਾਂ ਗੱਲੀ ਕਿਨੇ ਨਾ ਪਾਇਆ ਕਹਿ ਨਾਨਕ ਸਬਦ ਸੋਇਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉਂ ਪਵਿੱਤ ਸੰਗਤ ਸਬਾਈਆ ਕਹਿ ਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖਰਾਰ ਧਿਆਇਆ ਕਰਮੀ ਸਹਿਜ ਨਾ ਉਪਜੇ ਵਿਣ ਸਹਿਜੇ ਸਹਿਸਾ ਨਾ ਜਾਏ ਨਾ ਜਾਏ ਸਹਿਸਾ ਕਿਤਾਏ ਸੰਜਮ ਰਹੇ ਕਰਮ ਕਮਾਏ ਸਹਿ ਸਹਿਜਿਉ ਮਲੀਣ ਹੈ ਕਿਤ ਸੰਜਮ ਧੋਤਾ ਜਾਏ ਮਨ ਤੋਂ ਭਉ ਸ਼ਬਦ ਲਾਗੋ ਹਰਿ ਸਿਉ ਰਹੁ ਚਿਤ ਲਾਏ ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜਾਏ ਸਹਿਸਾ ਏਵ ਜਾਏ ਜੀਉ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀਉ ਤਾਂ ਮੈਲੇ ਤਿਨੀ ਜਨਮ ਜੂ ਹੈ ਹਾਰਿਆ ਇਹ ਤਸਨਾ ਵੱਡਾ ਰੋਗ ਲੱਗਾ ਮਨ ਮਨੋ ਵਿਸਾਰਿਆ ਵੇਦਾ ਮਹਿ ਨਾਮ ਉੱਤਮ ਸੋ ਸੁਣੈ ਨਾਹੀ ਫਿਰੈ ਜਿਉਂ ਬੇਤਾਲਿਆ ਕਹਿ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿਨੀ ਜਨਮ ਜੂਏ ਹਾਰਿਆ ਜੀਉ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀਉ ਨਿਰਮਲ ਸਤਿਗੁਰ ਦੇ ਕਰਨੀ ਕਮਾਣੀ ਕੂੜ ਕੀ ਸੋਏ ਪਹੁੰਚੈ ਨਾਹੀ ਮਨਸਾ ਸੱਚ ਸਮਾਣੀ ਜਨਮ ਰਤਨ ਜਿਨੀ ਖਟਿਆ ਭਲੇ ਸੇਵਣ ਜਾ ਰਹੇ ਕਹਿ ਨਾਨਕ ਜਿਨ ਮਨ ਨਿਰਮਲ ਸੁਧਾਰ ਹੈ ਗੁਰੂ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁੱਖ ਹੋਵੇ ਹੋਵੇ ਤਾਂ ਸਨਮੁੱਖ ਸਿੱਖ ਕੋਈ ਜਿਉ ਰਹੇ ਗੁਰੂ ਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸੰਭਾਲੇ ਆਪ ਛੱਡ ਸਦਾ ਰਹਿ ਪ੍ਰਣੇ ਗੁਰ ਬਿਨੇ ਵਰ ਨਾ ਜਾਣੇ ਕੋਈ ਕਹੇ ਨਾਨਕ ਸੰਤ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਦੇ ਵਿਮੁਖ ਹੋਵੇ ਮਿਲ ਸਤਿਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰ ਥੈ ਕੋਈ ਪੁੱਛੋ ਬਿਬੇਕੀ ਆ ਜਾਏ ਅਨੇਕ ਦੂਨੀ ਭਰਮੋ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸਭ ਸੁਣਾਏ ਕਹਿ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵਾ ਸੱਚੀ ਬਾਣੀ ਬਾਣੀ ਤਾਂ ਗਾਵਾ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤਨਾ ਸਮਾਣੀ ਪੀਵੋ ਅੰਮ੍ਰਿਤ ਸਧਾਰੋ ਹਰ ਰੰਗ
ਜਪੇ ਹੋ ਸਾਰਿਕ ਬਾਣੀ ਕਹਿ ਨਾਮ ਸਦਾ ਗਾਵੇ ਸੱਚੀ ਬਾਣੀ ਸਤਿਗੁਰ ਬਿਨਾਂ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰ ਬਾਜੋ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖੋ ਬਾਣੀ ਹਰ ਹਰ ਨਿਤ ਕਰਹਿ ਰਸਨਾ ਕਹਿਆ ਕਛੂ ਨਾ ਜਾਣੀ ਚਿੱਤ ਜਿਨਕਾ ਹਿਰ ਲਿਆ ਮਾਇਆ ਬੋਲਣ ਪਏ ਰਵਾਣੀ ਕਹਿ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਗੁਰ ਕਾ ਸਭ ਰਤਨ ਹੈ ਹੀਰੇ ਜਿਤ ਜੜਾਓ ਸਭ ਰਤਨ ਜਿਤ ਮਨ ਲਾਗਾਏ ਹੋ ਅਸਮਾਵ ਸਭ ਸੇਤੀ ਮਨ ਮਿਲਿਆ ਸੱਚਾ ਲਾਇਆ ਭਾਉ ਆਪੇ ਹੀਰਾ ਰਤਨ ਆਪੇ ਜਿਸ ਨੂੰ ਦੇਹ ਬੁਝਾਏ ਕਹਿ ਨਾਨਕ ਸਭ ਰਤਨ ਹੈ ਜਿਤ ਜੜਾਵ ਸਿਵ ਸਖਤ ਆਪ ਉਪਾਏ ਕਹਿ ਕਰਤਾ ਆਪੇ ਹੁਕਮਰਤਾਏ ਹੁਕਮਰਤਾਏ ਆਪ ਵੇਖੈ ਗੁਰਮੁਖ ਸਾਹਿਬ ਬੁਝਾਏ ਤੋੜੇ ਬੰਧਨ ਹੋਵੇ ਮੁਖ ਸਦ ਮਨ ਵਸਾਏ ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੇ ਇੱਕ ਸਿਉਂ ਲਿਵਲਾਏ ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸਿਮ੍ਰਿਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤੱਤੈ ਸਾਰ ਨਾ ਜਾਣੀ ਤੱਤੈ ਸਾਰ ਨਾ ਜਾਣੀ ਗੁਰੂ ਬਾਜੋ ਤੱਤੈ ਸਾਰ ਨਾ ਜਾਣੀ ਤਹੀ ਗੁਣੀ ਸੰਸਾਰ ਭ੍ਰਮ ਸੁੱਤਾ ਸੁੱਤਿਆ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤੱਤ ਪਾਏ ਜਿਸ ਨੂੰ ਅੰਦਰ ਹਰਲੇ ਵਿਲਾਗੈ ਜਾਗਤ ਰਹਿਣ ਮਿਹਾਣੀ ਮਾਤਾ ਕਿ ਉਦਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨਹੋ ਵਿਸਾਰੀਏ ਮਨਹੋ ਕਿਉਂ ਵਿਸਾਰੀਏ ਵਿੜਦਾਤਾ ਜੇ ਅਗਨ ਮਹਿ ਆਹਾਰ ਪਹੁੰਚਾਵੇ ਉਸ ਮੌਕੇ ਪੋਵੇ ਨਾ ਸਕੀ ਜਿਸ ਨਾਓ ਆਪਣੀ ਨਿਵਲਾਵੇ ਆਪਣੀ ਨਿਵਿਆਪੇ ਲਾਏ ਗੁਰਮੁਖ ਸਦਾ ਸੰਭਾਲੀਏ ਕਹਿ ਨਾਨਕੇ ਵਿੜਦਾਤਾ ਸੋ ਕਿਉਂ ਮਨਹੋ ਵਿਸਾਰੀਐ ਜੈ ਸੀ ਅਗਰ ਉਦਰ ਮੈਂ ਤੈ

ਜਾਓ ਤਿਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ ਲਿਵ ਛੁਟਕੀ ਲੱਗੀ ਤ੍ਰਿਸ਼ਨਾ ਮਾਇਆ ਮਰਵਰਤਾ ਆਇਆ ਏ ਮਾਇਆ ਜਿਤ ਹਰ ਵਿਸਰੇ ਮੋਹ ਪਜੇ ਭਾਉ ਦੂਜਾ ਲਾਇਆ ਕਹਿ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਇਤਨੀ ਵਿੱਚੇ ਮਾਇਆ ਪਾਇਆ ਹਾਰਿਆ ਅਮੁਰ ਕਹਿ ਮੁੱਲ ਨਾ ਪਾਇਆ ਜਾ ਮੁੱਲ ਨਾ ਪਾਇਆ ਜਾਏ ਕਿਸੇ ਵਿੱਚੋਂ ਰਹੇ ਲੋਕ ਮਿਲ ਲਾਇਆ ਸੋ ਸਤਿਗੁਰ ਜੇ ਮਿਲੇ ਤਿਸ ਨੂੰ ਸਿਰ ਸੌਂਪੀਏ ਵਿੱਚੋਂ ਆਪ ਜਾਏ ਜਿਸਦਾ ਜੀਉ ਤਿਸ ਮਿਲ ਰਹੇ ਹਰ ਵਸੈ ਮਰਿਆ ਹਰ ਆਪ ਅਮੁੱਲ ਕਹਿ ਭਾਵ ਨਾ ਕਿ ਨਾਨਕਾ ਜਿਨ ਹਰ ਪੱਲੇ ਪਾਏ ਹਰ ਰਾਸ ਮੇਰੀ ਮਨ ਬਣ ਜਾ ਰਾ ਹਰ ਰਾਸ ਮੇਰੀ ਮਨ ਬਣ ਜਾ ਰਾ ਸਤਿਗੁਰ ਤੇ ਰਾਸ ਜਾਣੀ ਹਰ ਹਰ ਨਿਤ ਜਪਿਓ ਜੀਓ ਲਾਹਾ ਖੱਟਿਓ ਦਿਹਾੜੀ

ਪੀਆ ਰਸ ਪੱਲੇ ਨਾ ਪਾਏ, ਹਰਸ ਪਾਏ ਪੱਲੇ ਪੀਆ ਰਸ ਪਾਉਣ ਤਰਸਨਾ ਲੱਗ ਗਿਆ। ਇਹੋ ਹਰਸ ਕਰਮੀ ਪਾਈਏ ਸਤਿਗੁਰੁ ਮਿਲੈ, ਜਿਸ ਆਏ ਕਹਿ ਨਾਨਕ ਹੋਰ ਅਨਰਸ ਸਭ ਵਿਸਰੇ, ਜਾ ਹਰ ਵਸੈ ਮਨੁ ਆਏ।

ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮਹਿ ਆਇਆ। ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਉ ਪਾਏ ਜਗਤ ਦਿਖਾਇਆ। ਗੁਰ ਪ੍ਰਸਾਦੀ ਬੁਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ। ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗ ਮਹਿ ਆਇਆ। ਮਨ ਚਾਉ ਪਹਿਆ ਪ੍ਰਭ ਆਗਮ ਸੁਣਿਆ। ਹਰ ਮੰਗਲ ਗਾਉ ਸਖੀ ਗ੍ਰਹਿ ਮੰਦਰ ਬਣਿਆ। ਹਰ ਗਾਉ ਮੰਗਲ ਨਿਤ ਸਖੀਏ ਸੋਗ ਦੁੱਖ ਨਾ ਵਿਆਪੇ। ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪ੍ਰਜਾ ਪਏ। ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰਸ ਭੋਗੋ। ਕਹਿ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ।

ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ।

ਕੰਧ ਚਟਾਏ, ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚੜਾਏ ਗਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ। ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਹੇ, ਤਿਨ੍ਹਾਂ ਦੀ

ਜੀਆਂ ਨੇ ਕਿਰਪਾ ਰਹਿਮਤ ਬਖਸ਼ਿਸ਼ ਕੀਤੀ। ਅੰਮ੍ਰਿਤ ਵੇਲੇ ਤਖਤਾਂ ਉੱਪਰ ਪ੍ਰਕਾਸ਼ਮਾਨ ਹੋ ਕੇ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ। ਇਸ ਵਕਤ ਆਪ ਜੀ ਦੇ ਹਜ਼ੂਰ ਅੰਮ੍ਰਿਤ ਵੇਲੇ ਦੀਆਂ ਪੰਜ ਬਾਣੀਆਂ ਦੇ ਨਿਤਨੇਮ ਜੀ ਕੀ ਅਰਦਾਸ। ਭੁੱਲ ਚੁੱਕ ਮੁਆਫ ਕਰਨੀ, ਪੜ੍ਹੀ ਸੁਣੀ ਬਾਣੀ ਦਾ ਭਾਵ ਦਰ ਆਈਆਂ ਸੰਗਤਾਂ ਦੇ ਹਿਰਦਿਆਂ 'ਤੇ ਵਸਾਵਣਾ। ਸਰਬੱਤ ਸਾਧ ਸੰਗਤ ਦੀਆਂ ਹਾਜ਼ਰੀਆਂ ਤਿਲ ਫੁੱਲ ਪੇਟਾ ਵਾਂਦਰ ਪ੍ਰਵਾਨ ਕਰਨੀਆਂ, ਕਦਮ ਕਦਮ ਰੇਖੇ ਵਿੱਚ ਲਾਵਣਾ। ਸਰਬੱਤ ਸਾਧ ਸੰਗਤ ਨੂੰ ਆਪਣੇ ਦਰੋਂ ਘਰੋਂ ਗੁਰਸਿੱਖੀ ਸਿਦਕ ਭਰੋਸਾ ਨਾਮ ਦਾਨ ਬਖਸ਼ਣਾ। ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ, ਘਰ ਪਰਿਵਾਰ ਅੰਦਰ ਸੁੱਖ ਸ਼ਾਂਤੀ ਵਰਤਾਉਣੀ, ਕਾਰੋਬਾਰਾਂ ਵਿੱਚ ਤਰੱਕੀਆਂ ਬਰਕਤਾਂ ਬਖਸ਼ਿਸ਼ ਕਰਨੀਆਂ, ਬੱਚਿਆਂ ਦੇ ਸਿਰ 'ਤੇ ਮਿਹਰ ਪ੍ਰਿਆਸ ਰੱਖ ਕੇ ਗੁਰਮਤਿ ਦੀ ਸੋਝੀ ਉੱਚ ਵਿੱਦਿਆ ਦੇ ਦਾਨ ਬਖਸ਼ਿਸ਼ ਕਰਨੇ, ਮਾਤਾ ਪਿਤਾ ਦੇ ਆਗਿਆਕਾਰੀ ਬਣਾਉਣਾ। ਸਤਿਗੁਰੂ ਜੀਓ ਆਪਣੇ ਖਾਲਸੇ ਪੰਥ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣਾ ਜੀ। ਪੰਥ ਅੰਦਰ ਏਕਤਾ ਇਤਫਾਕ ਆਪਸੀ ਪ੍ਰੇਮ ਬਖਸ਼ਿਸ਼ ਕਰਨਾ। ਸਮੂਹ ਬੰਦੀ ਸਿੰਘਾਂ ਨੂੰ ਰਿਹਾਈ ਬਖਸ਼ਿਸ਼ ਕਰਨੀ, ਤਿਰਾਂ ਦੇ ਪਰਿਵਾਰਾਂ ਨੂੰ ਚੜ੍ਹਦੀ ਕਲਾ ਪ੍ਰਦਾਨ ਕਰਨੀ। ਬਖਸ਼ਿਆ ਖਜ਼ਾਨਿਆਂ ਵਿੱਚੋਂ ਆਪ ਜੀ ਦੇ ਹਜ਼ੂਰ ਕੜਾਹ ਪ੍ਰਸ਼ਾਦੀ ਦੇਗ ਹਾਜ਼ਰ ਹੈ, ਦਰ ਪਰਵਾਨ ਹੋਵੇ। ਪਰਿਵਾਰ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਕਿਰਪਾ ਕਰੋ ਜਿਹੀ ਦਾਰ ਆਈ ਸੰਗਤ ਨੂੰ ਅਸੀਸ ਬਖਸ਼ਦੇ ਆ। ਪਾਵਨ ਪਵਿੱਤਰ ਮੁੱਖ ਵਾਕ ਬਖਸ਼ਿਸ਼ ਕਰਕੇ ਕਿਰਤਾਰਥ ਕਰੋ, ਉਪਰੰਤ ਅੰਮ੍ਰਿਤ ਵੇਲੇ ਦੀ ਵਾਨ ਸਜਾਉਣ।

साध संगत कै संग बसै, वड भागी

वड भागी पाए।

प्रगट पई सब लो मह सेवक की राखी रहाओ अग्न साग।

सब प्रभु के हाथ सर्व सुख नानक पाए संग संतन साथ।

0: ਅਕਾਲ ਮੂਰਤਿ ਅਜੂਨੀ ਸਹਿ ਭੰਗ ਪ੍ਰਸਾਦਾਸਾ ਮਹੱਲਾ ਪਹਿਲਾ ਵਾਰ ਸਲੋਕਾਂ ਨਾਲ ਸਲੋਕੀ ਮਹੱਲੇ ਪਹਿਲੇ ਕੇ ਲਿਖੇ ਟੁੰਡੇ ਅਸਰਾਜੇ ਕੀ ਧੁਣੀ ਸਲੋਕ ਮਹੱਲਾ ਪਹਿਲਾ ਬਲਿਹਾਰੀ ਗੁਰੇ ਆਪਣੇ ਦਿਉਹਾੜੀ ਸਦਵਾਰ ਜਿਨ ਮਾਣਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ ਮਹੱਲਾ ਦੂਜਾ ਜੇ ਸੌ ਚੰਦਾ ਉਗਵਹਿ ਸੂਰਜ ਚੜ੍ਹੈ ਹਜ਼ਾਰ ਏਤੇ ਚਾਨਣ ਹੁੰਦਿਆਂ ਗੁਰਬਿਣ ਕੋ ਰੰਧਾਰ ਮਹੱਲਾ ਪਹਿਲਾ
1: ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ ਛੁੱਟੇ ਤਿਲਵਾੜ ਜਿਉਂ ਸੁਨੇ ਅੰਦਰ ਖੇਤ ਖੇਤੇ ਅੰਦਰ ਛੁੱਟਿਆ ਕਹੋ ਨਾਨਕ ਸੁਨਾਹਾ

0: ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ ਸੱਚੇ ਤੇਰੇ ਲੋ ਸੱਚੇ ਆਕਾਰ ਸੱਚੇ ਤੇਰੇ ਕਰਨੇ ਸਰ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੀਵਾਨ ਸੱਚਾ ਤੇਰਾ ਹੁਕਮ ਸੱਚਾ ਫੁਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੁਦੇ ਆਖੇ ਲੱਖ ਕਰੋੜ ਸੱਚੈ ਸਭ ਤਾਣ ਸੱਚੇ ਸਭ ਜੋ ਸੱਚੀ ਤੇਰੀ ਸਿਫਤ ਸੱਚੀ ਸਾਲਾਹਾ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਧਿਆਨ ਸੱਚ ਜੋ ਮਰ ਜਮੇ ਸੋ ਕੱਚ ਨਕੱਚ ਮਹੱਲਾ ਪਹਿਲਾ
1: ਵੱਡੀ ਵਡਿਆਈ ਜਾ ਵੱਡਾ ਨਾਓ ਵੱਡੀ ਵਡਿਆਈ ਜਾ ਸੱਚ ਨਿਆਓ ਵੱਡੀ ਵਡਿਆਈ ਜਾ ਨਿਚਲ ਥਾਓ ਵੱਡੀ ਵਡਿਆਈ ਜਾਣਿਆ ਲਾਓ ਵੱਡੀ ਵਡਿਆਈ ਬੁੱਝੈ ਸਭ ਭਾਓ ਵੱਡੀ ਵਡਿਆਈ ਜਾ ਪੁੱਛਣਾ ਦਾਤ ਵੱਡੀ ਵਡਿਆਈ ਜਾ ਪਿਆ ਨਾਨਕ ਕਾਰਨ ਕਥਨੀ ਜਾਏ ਕੀਤਾ ਕਰਨਾ ਸਰਵ ਰਜਾਏ ਮਹਲਾ ਦੂਜਾ
0: ਇਹੋ ਜੱਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਇੱਕ ਨਾ ਹੁਕਮ ਸਮਾਏ ਲੈ ਇੱਕ ਨਾ ਹੁਕਮੇ ਕਰੇ ਵਿਨਾਸ ਇੱਕ ਨਾ ਭਾਣੇ ਕੱਢ ਲੈ ਇੱਕ ਨਾ ਮਾਇਆ ਵਿੱਚ ਨਿਵਾਸ ਇਹ ਪਿਆਕ ਨਾ ਜਾ ਪਈ ਜੇ ਕਿਸੇ ਆਣੇ ਰਾਸ

ਨਾਨਕ ਜੋ ਪਾਇ ਕੈ ਲਿਖਣਾ ਵੈ ਧਰਮ ਬਹਾ ਲਿਆ ਉੱਥੇ ਸੱਚੇ ਸੱਚ ਨੀ ਬੜੈਚ ਨੂੰ ਵਾ ਕੱਢੇ ਜਜਮਾ ਲਿਆ ਥਾਉ ਨ ਪਾਇਨ ਕੁੜੀ ਆਰ ਮੂੰਹ ਕਾਲੈ ਦੋ ਜਗ ਚਾ ਲਿਆ ਤੇ ਨਾਲੇ ਤੇ ਸੇ ਜਿਣ ਗਏ ਹਾਰ ਗਏ ਸੇ ਠੱਗਣ ਵਾਲਿਆ ਲਿਖਣਾ ਵੈ ਧਰਮ ਬਹਾ ਲਿਆ ਲਿਖਣਾ ਵੈ।

0: ਵਿਸਮਾਤ ਧਰਤੀ ਵਿਸਮਾਤ ਖਾਣੀ ਵਿਸਮਾਤ ਸਾਧ ਲੱਗੇ ਪ੍ਰਾਣੀ ਵਿਸਮਾਤ ਸੰਜੋਗ ਵਿਸਮਾਤ ਵਿਜੋਗ ਵਿਸਮਾਤ ਭੁੱਖ ਵਿਸਮਾਤ ਭੋਗ ਵਿਸਮਾਤ ਸਿਫਤ ਵਿਸਮਾਤ ਸਲਾਹਾ ਵਿਸਮਾਤ ਉੱਜੜ ਵਿਸਮਾਤ ਰਹਾ ਵਿਸਮਾਤ ਨੇੜੇ ਵਿਸਮਾਤ ਦੂਰ ਵਿਸਮਾਤ ਦੇਖੇ ਹਾਜ਼ਰਾ ਹਜੂਰ ਵੇਖ ਵਿੜਾਨ ਰਿਹਾ ਵਿਸਮਾਤ ਨਾਨਕ ਬੁੱਝਣ ਪੂਰੇ ਭਾਗ ਮਹੱਲਾ ਪਹਿਲਾ
1: ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਭਾਉ ਸੁਖ ਸਾਰ ਕੁਦਰਤ ਪਾਤਾਲੀ ਆਕਾਸੀ ਕੁਦਰਤ ਸਰਵ ਆਕਾਰ ਕੁਦਰਤ ਵੇਦ ਪੁਰਾਣ ਕਤੇਬਾ ਕੁਦਰਤ ਸਰਬ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰਬ ਪਿਆਰ ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਜੀ ਜਹਾਨ ਕੁਦਰਤ ਨੇਕੀਆ ਕੁਦਰਤ ਵਧੀਆ ਕੁਦਰਤ ਮਾਨਵ ਮਹਾਨ ਕੁਦਰਤ ਪੌਣ ਪਾਣੀ ਬੈਸੰਤਰ ਕੁਦਰਤ ਧਰਤੀ ਖਾਕ।

ਬੜੀ ਆਪੀ ਨੇ ਭੋਗ ਭੋਗ ਕਹਿ ਉਹ ਇਹ ਪਸ਼ਮਨ ਬਹੁਤ ਸਿਧਾਇਆ ਵੱਡਾ ਹੋਆ ਦੁਨੀਦਾਰ ਗਲ ਸੰਗਲ ਕੱਦ ਚਲਾਇਆ ਆਗਿਆ ਕਰਨੀ ਕਿਰਤ ਬਾਚੇ ਬਲੇਖਾ ਕਰ ਸਮਝਾਇਆ ਥਾਵ ਨਾ ਹੋਏ ਪਾਉਂਦੀ ਸੁਣੀਏ ਕਿਆ ਰੁਆਇਆ ਮਨ ਅੰਦਾ ਜਨਮ ਗਵਾਇਆ।

ਪਵਣ ਵਹਿ ਸਦਵਾਉ ਭੈ ਵਿੱਚ ਚਲਹਿ ਲਖ ਦਰੀਆ ਭੈ ਵਿੱਚ ਅਗਨ ਕੱਢੇ ਵਿਗਾਰ ਭੈ ਵਿੱਚ ਧਰਤੀ ਦੱਬੀ ਪਾਰ ਭੈ ਵਿੱਚ ਇੰਦ ਫਿਰੇ ਸਿਰ ਪਾਰ ਭੈ ਵਿੱਚ ਰਾਜਾ ਧਰਮ ਦੁਆਰ ਭੈ ਵਿੱਚ ਸੂਰਜ ਭੈ ਵਿੱਚ ਚੰਦ ਕਹੁ ਕਰੋੜੀ ਚਲਤ ਨਯੰਤ ਭੈ ਵਿੱਚ ਸਿੱਧ ਬੁੱਧ ਸੁਰਨਾ ਭੈ ਵਿੱਚ ਆ ਡਾਣੇ ਆਕਾਸ਼ ਭੈ ਵਿੱਚ ਜੋਤ ਮਹਾਬਲ ਸੂਰ ਭੈ ਵਿੱਚ ਆਵਹਿ ਜਾਵੇ ਪੂਰ ਸਗਲਿਆ ਭਉ ਲਿਖਿਆ ਸਿਰਲੇ ਨਾਨਕ ਨਿਰਭਉ ਨਿਰੰਕਾਰ ਸਚੇਕ ਮਹੱਲਾ।

ਹੌੜੀ ਨਜ਼ਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰੂ ਪਾਇਆ। ਇਹੋ ਜੀ ਬੋਤੇ ਜਨਮ ਪਰਮਿਆ ਤਾਂ ਸਤਿਗੁਰੂ ਸਭ ਸੁਣਾਇਆ। ਸਤਿਗੁਰੂ ਜੇ ਵਰਦਾਤਾ ਕੋ ਨਹੀਂ ਸਭ ਸੁਣਿਓ ਲੋਕ ਸਭਾਇਆ। ਸਤਿਗੁਰ ਮਿਲਿਆ ਸੱਚ ਪਾ ਜਿਨ ਵਿੱਚੋਂ ਆਪ ਗਵਾਇਆ। ਜਿਨ ਸੱਚੋ ਸੱਚ ਬੁਝਾਇਆ। ਜਿਨ ਸੱਚੋ ਸੱਚ ਬੁਝਾਇਆ।

0: ਗਹਿਣੇ ਪੌਣ ਪਾਣੀ ਬੈਸੰਤਰ ਚੰਦ ਸੂਰਜ ਅਵਤਾਰ ਸਗਲੀ ਧਰਤੀ ਮਾਲ ਧਨ ਵਰਤਨ ਸਰਬ ਜੰਜਾ ਨਾਨਕ ਮੁਸੈ ਗਿਆਨ ਵਿਹੋਣੀ ਖਾਏ ਗਿਆ ਅਜ ਮਕਾਲ ਮਹੱਲਾ ਪਹਿਲਾ
1: ਵਾਇਨ ਚੇਲੇ ਨਚਨ ਗੁਰ ਪੈਰ ਹਲਾਇਨ ਫੇਰਨ ਸਿਰ ਉੜ ਉੜ ਰਾਵਾ ਝਟੈ ਪਾਏ ਵੇਖੈ ਲੋਕ ਹੱਸੈ ਘਰ ਜਾਏ ਰੋਟੀਆ ਕਾਰਨ ਪੂਰੇ ਤਾਲਾ ਪਛਾੜੇ ਧਰਤੀ ਨਾਲ ਗਾਵਨ ਗੋਪੀਆ ਗਾਵਨ ਕਾਨ ਗਾਵਨ ਸੀਤਾ ਰਾਜੇ ਰਾਮ ਨਿਰਭਉ ਨਿਰੰਕਾਰ ਸਚ ਨਾਮ ਜਾ ਕਾ ਕੀਆ ਸਗਲ ਜਹਾਨ ਸੇਵਕ ਸੇਵੇ ਕਰਮ ਚੜਾਓ ਭਿੰਨੀ ਰਹਿਣ ਜਨਮ ਚਾ ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਲੰਘਾਏ ਪਾਰ ਕੋਲੂ ਚਰਖਾ ਚੱਕੀ ਚੱਕ ਥਲ ਵਾਰੋ ਲੈ ਬਹੁਤ ਅਨੰਤ ਲਾਟੂ ਮਾਦਾਣੀਆਂ ਨਗਾਹ ਪੰਖੀ ਪਾਉਂਦੀਆਂ ਲੈਣਾ ਸਾਹ ਸੂਏ ਚਾੜ ਪਵਾਈਏ ਜੰਤ ਨਾਨਕ ਹੋਂਦਿਆਂ ਗਣਤ ਅਨੰਤ ਬੰਧਨ ਬੰਦ ਪਵਾਈਏ ਸੋਏ ਪਏ ਕਿਰਤ ਨੱਚੈ ਸਭ ਕੋਏ ਨੱਚ

ਜਾਏ ਲੈ ਨਰਕ ਨਾ ਜਾਈਏ ਜਿਉ ਪਿੰਨ ਸਭ ਤਿਸ ਦਾ ਦੇਖਾ ਜੇ ਆ ਗਵਾਈਏ ਜੇ ਲੋੜੈ ਚੰਗਾ ਆਪਣਾ ਕਰ ਪੁੰਨੋ ਨੀ ਸਦਾਈਏ ਜੇ ਜਰਵਾਣਾ ਪਰ ਹਰੈ ਜਰ ਵੇਸ ਕਰੇ ਦੀ ਆਈਏ ਹੋ ਰਹਿ ਨਾ ਪ੍ਰਿਯ ਪਾਈਏ ਹੋ ਰਹਿ ਨਾ ਪ੍ਰਿਯ ਪਾਈਏ।

0: ਹੋਂ ਵਿੱਚ ਆਇਆ, ਹੋਂ ਵਿੱਚ ਗਿਆ, ਹੋਂ ਵਿੱਚ ਜੰਮਿਆ, ਹੋਂ ਵਿੱਚ ਮੂਆ, ਹੋਂ ਵਿੱਚ ਦਿੱਤਾ, ਹੋਂ ਵਿੱਚ ਲਿਆ, ਹੋਂ ਵਿੱਚ ਖੱਟਿਆ, ਹੋਂ ਵਿੱਚ ਗਿਆ, ਹੋਂ ਵਿੱਚ ਸੱਚਿਆਰ ਕੁੜਿਆਰ, ਹੋਂ ਵਿੱਚ ਪਾਪ ਪੁੰਨ ਵਿਚਾਰ, ਹੋਂ ਵਿੱਚ ਨਰਕ ਸੁਰਗ ਅਵਤਾਰ, ਹੋਂ ਵਿੱਚ ਹੱਸੇ, ਹੋਂ ਵਿੱਚ ਰੋਵੇ, ਹੋਂ ਵਿੱਚ ਭਰੀਏ, ਹੋਂ ਵਿੱਚ ਧੋਵੇ, ਹੋਂ ਵਿੱਚ ਜਾਤੀ ਜਿਣਸੀ ਖੋਵੇ, ਹੋਂ ਵਿੱਚ ਮੂਰਖ, ਹੋਂ ਵਿੱਚ ਸਿਆਣਾ, ਮੋਕ ਮੁਕਤ ਕੀ ਸਾਰ ਨਾ ਜਾਣਾ, ਹੋਂ ਵਿੱਚ ਮਾਇਆ, ਹੋਂ ਵਿੱਚ ਛਾਇਆ, ਹੋਮੇ ਕਰ ਕਰ ਜੰਤਿ ਉਪਾਇਆ, ਹੋਮੇ ਬੂਜੈ ਤਾਂ ਦਰ ਸੂਜੈ, ਗਿਆਨ ਵਿਹੁਣਾ ਕਥ ਕਥ ਲੂਜੈ, ਨਾਨਕ ਹੁਕਮੀ ਲਿਖੀਐ ਲੇ, ਜਿਹਾ ਵੇਖੈ ਤਿਹਾ ਵੇਖ ਮਹੱਲਾ ਦੂਜਾ।
1: ਹਮੇ ਇਹਾ ਜਾਤ ਹੈ ਹਮੇ ਕਰਮ ਕੁਮਾਰ, ਹਮੇ ਹੀ ਬੰਦਨਾ ਫਿਰ ਪ੍ਰਜੋਨੀ ਪਾਹੇ, ਹਮੇ ਕਿੱਥੋਂ ਉਪਜੈ ਕਿਤ ਸੰਜਮਹਿ ਜਾਏ, ਹਮੇ ਇਹੋ ਹੁਕਮ ਹੈ ਪਿਆ ਕਿਰਤ ਪ੍ਰਾਹੇ, ਹਮੇ ਦੀਰਘ ਰੋਗ ਹੈ ਦਾਰੂ ਭੀ ਇਸ ਮਾਹੇ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕੁਮਾਹੇ।

ਨਾਨਕ ਜਨ ਤਿਉ ਭਾਇ ਕੈ ਸਮਾਲੇ ਸਭਨਾ ਜਿਨ ਕਰਤਾ ਕਰਣਾ ਕੀਆ ਚਿੰਤਾ ਭੇ ਕਰਣੀ ਤਾ ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ ਤਿਸ ਜੋ ਹਾਰੀ ਸਵਸਥ ਤਿਸ ਤਿਸ ਦਿਬਾਣਿ ਭਗ।

ਬੜੀ ਸੱਚਾ ਸਾਹਿਬ ਏਕ ਤੂੰ ਜਿਨ ਸੱਚੋ ਸੱਚ ਵਰਤਾਇਆ ਜਿਸ ਤੂੰ ਦੇ ਤਿਸ ਮਿਲੇ ਸਸਤਾ ਤਿੰਨੀ ਸੱਚ ਕਮਾਇਆ ਸਤਿਗੁਰ ਮਿਲੇ ਸੱਚ ਪਾ ਜਿਨ ਕੈ ਹਿਰਦੈ ਸੱਚ ਵਸਾਇਆ ਮੂਰਖ ਸੱਚ ਨ ਜਾਣੀ ਮਨ ਮੁਖੀ

ਕਮਾਣਾ ਅਲਮਲ ਖਾਈ ਸਰਛਾਈ ਪਾਈ ਮੂਰਖਾਂ ਦਾ ਪਤ ਗਵਾਈ ਬਿਨਨਾਮ ਕਿਸ ਤਾਏ ਨਾ ਪਾਈ ਰਹਿ ਬਿਬਾਣੀ ਮੜੀ ਮਸਾਣੀ ਅੰਦ ਨਾ ਜਾਣੇ ਫਿਰ ਪੁੱਛਤਾਣੀ।

0: ਜੇ ਕੋਈ ਤਾਂ ਉਗਵੈ ਰੁਤੀ ਹੂਰਤ ਹੋਏ ਨਾਨਕ ਪਾਹੈ ਬਾਹਰਾ ਕੋਰੇ ਰੰਗ ਨ ਸੋਏ ਪੈ ਵਿੱਚ ਖੁੰਭ ਚੜਾਈਐ ਸਰਮ ਪਾਹੋ ਤਨ ਹੋਏ ਨਾਨਕ ਭਗਤੀ ਜੇ ਰਪੈ ਕੂੜੇ ਸੋਏ ਨਾ ਕੋਏ ਮਹੱਲਾ ਪਹਿਲਾ
1: ਲੱਭ ਪਾਪ ਦੋਏ ਰਾਜਾ ਮਹਿਤਾ ਕੂੜ ਹੋਆ।

ਕਾ ਵਿਚਾਰ ਮੂਰਖ ਪੰਡਿਤ ਹਿਕਮਤ ਹੁਜਤ ਸੰਜੈ ਕਰਹਿ ਪਿਆਰ। ਧਰਮੀ ਧਰਮ ਕਰ ਹੈਗਾ ਵਾਵ ਹੇ ਮੰਗਹੇ ਮੋਖ ਦੁਆਰ। ਜਤੀ ਸਦਾ ਵਹੇ ਜੁਗਤ ਨਾ ਜਾਣ ਹੇ ਛੱਡ ਵਹੇ ਹੇ ਘਰ ਬਾਰ। ਸਭ ਕੋ ਪੂਰਾ ਪੇ ਹੋਵੇ ਘਟ ਨਾ ਕੋਈ ਆਖੇ। ਪਤ ਪ੍ਰਵਾਣਾ ਪਿੱਛੇ ਪਾਈਏ ਤਾਂ

0: ਚੰਗੇ ਸੀ ਕੇ ਪੌੜੀ
1: ਹੋਰ ਕਰਮ ਜੀ ਨਾ ਕੋ ਪਾਇਆ ਤਾਂ ਕਿੰਨੀ ਕਸਮਤੀ ਆਇਆ ਇੰਨਾ ਜਨਤਾ ਕਹਿ ਬਸ ਕਿਸ ਨੇ ਤੁਧ ਵੇਖੀ ਜਗ ਪਾਇਆ ਇੱਕ ਨਾ ਨੂੰ ਤੂੰ ਮੇਲੇ ਕਾਪੋ ਤੁਧ ਖੁਆਇਆ ਗੁਰ ਕਿਰਪਾ ਤੇ ਜਾਣੀਆਂ ਤਿੱਥੇ ਤੁਧ ਆਪ ਬੁਝਾਇਆ ਸਹਿਜ ਹੀ ਸੱਚ ਸਮਾਇਆ ਸਹਿਜ ਹੀ ਸੱਚ ਸਮਾਇਆ।

0: ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾ ਜਾਤ ਮੈਂ ਜੋ ਜੋਤ ਮਹਿ ਜਾਤਾ ਕਲਕਲਾ ਭਰਪੂਰ ਰਹਿਆ ਤੂੰ ਸੱਚਾ ਸਾਹਿਬ ਸ਼ਬਦ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ ਕਹੂ ਨਾਨਕ ਕਰਤੇ ਕੀਆਂ ਬਾਤਾਂ ਜੋ ਕਿਛ ਕਰਨਾ ਸੋ ਕਰ ਰਿਹਾ ਮਹੱਲਾ ਦੂਜਾ
1: ਯੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਹਮਣ ਹੈ ਖੱਤਰੀ ਸ਼ਬਦੰ ਸੂਰ ਸ਼ਬਦੰ ਸੂਦਰ ਸ਼ਬਦੰ ਪ੍ਰਾਕ੍ਰਿਤ ਹੈ ਸਰਬ ਸ਼ਬਦੰ ਏਕ ਸ਼ਬਦੰ।

ਆਤਮਾ ਵਾਸੁਦੇਵ ਵਸਿਆ ਜੇ ਕੋ ਜਾਣੈ ਪਿਓ ਨਾਨਕ ਤਾ ਕਾ ਦਸ ਹੈ ਸੋਈ ਨਿਰੰਜ।

ਪੜਿਆ ਹੋਵੇ ਗੁਨੇਗਾਰ ਤੋਮੀ ਸਾਧਨਾ ਮਾਰੀਏ ਜੇ ਅਕਾਲ ਕਾਲਣਾ ਤੇ ਵੇਹੋ ਨਾ ਪਚਾਰੀਏ ਐਸੀ ਕਲਾ ਨਾ ਖੇੜੀਏ ਜਿੱਧਰ ਗਿਆ ਹਾਰੀਏ ਪੜਿਆ ਤੇ ਉਮਿਆ ਵਿਚਾਰ ਅੱਗੇ ਵਿਚਾਰੀਏ ਮੋਹ ਚੱਲੇ ਸੋ ਅੱਗੇ।

ਬੋੜੀ ਸਤਿਗੁਰ ਵਿਟੋ ਵਾਰਿਆ ਜਿਤ ਮਿਲਿਆ ਖਸਮ ਸਮਾਲਿਆ ਜਿਨ ਕਰ ਉਪਦੇਸ਼ ਗਿਆਨ ਅੰਜਨ ਜਿਤਿਆ ਨੇਤਰੀ ਜਗਤ ਨਿਹਾਲਿਆ ਖਸਮ ਛੋੜ ਦੂਜਾ ਲੱਗੇ ਡੂਬੇ।

ਸਿਮਲ ਰੁਖਸ ਰਾਇ ਰਾ ਅਤ ਦੀਰਘ ਅਤ ਮੁੱਚ ਹੋਏ ਜੇ ਆਵੇ ਆਸ ਕਰ ਜਾਹੇ ਨਿਰਾਸੇ ਕਿਤ ਫਲ ਫਿੱਕੇ ਫੁੱਲ ਬਕ ਬਕੇ ਕੰਮ ਨ ਆਵੇ ਪਤ ਮਿੱਠਤ ਨੀ ਵੀ ਨਾਨਕ ਗੁਣ ਚੰਗਿਆਈਆਂ ਤਤ ਸਭ ਕੋ ਨਿਵੇ ਆਪ।

ਉੜ ਰਹਿਆ ਭਰਪੂਰ ਮੱਥੇ ਟਿੱਕਾ ਤੇੜ ਧੋਤੀ ਕਖਾਈ ਹੱਥ ਛੁਰੀ ਜਗਤ ਕਸਾਈ ਨੀਲ ਵਸਤਰ ਪਹਿਰ ਹੋਵੇ ਪ੍ਰਵਾਨ ਮਲੇਸ਼ ਧਾਨ ਲੈ ਪੁਜੇ ਪ੍ਰਾਣ ਭਾਖਿਆ।

ਦੇ ਚਿੱਤਾਂ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਏਂਦਾ ਆਪੇ ਦੇਵੜੀਆਂ ਹੀ ਆਪੇ ਕਰਮ ਕਰਾਏਂਦਾ ਵੱਡੋ ਵੱਡਾ ਵੱਡ ਮੇਜ ਨੇ ਸਿਰੇ ਸਿਰ ਧੰਦਾ ਲਾਏਂਦਾ ਨਦਰੂ ਪੱਠੀ ਜੇਕਰ ਸੁਲਤਾਨਾ ਕਾਓ ਕਰਾਏਂਦਾ

0: ਪਾਣੀ ਜਿਉ ਹੈ ਜਿਤ ਹਰਿਆ ਸਭ ਕੋ ਸੂਤਕ ਕਿਉ ਕਰ ਰੱਖੀਐ ਸੂਤਕ ਪਵੇ ਰਸੋ ਨਾਨਕ ਸੂਤ ਕੇਵ ਨ ਉਤਰੈ ਗਿਆਨ ਤਾਰੇ ਤੁਹੇ ਮਹਲਾ ਪਹਿਲਾ
1: ਮਨ ਕਾ ਸੂਤਕ ਲੋਭ ਹੈ ਜੇਵਾ ਸੂਤਕ ਕੂੜ ਅੱਖੀ ਸੂਤਕ ਵੇਖਣਾ ਪਰਤਰੈ ਪਰ ਧਨ ਰੂਪ ਕੰਨੀ ਸੂਤਕ ਕੰਨ ਪੈ ਲਾ

ਕਰੀ ਸਭ ਆਖੇ ਆਪਣਾ ਜਿਸਨਾ ਹੀ ਸੋਚਣ ਕੱਢੀ ਹੈ ਕੀਤਾ ਆਪੋ ਆਪਣਾ ਆਪੇ ਲੇਖਾ ਸੰਡੀ ਹੈ ਜਾ ਰਹਿਣਾ ਨਾਈ ਐਤ ਜਗਤਾ ਕਾਇਤ ਗਰਭ ਹੰਡੀਏ।

ਨਾਨਕਸ ਕੱਢੀਐ ਸਤਿਰੇ ਸਮਾਇ ਚੰਗੇ ਚੰਗਾ ਕਰਮ ਨੇ ਮੰਦੇ ਮੰਦਾ ਹੋ ਆਸ ਕੇ ਹੁਣ ਆਖੀਐ ਜੇ ਲਿਖੇ ਵਰਤੇ ਸੋਏ ਮਹੱਲਾ ਦੂਜਾ।

ਸਾਹਿਬ ਸਦਾ ਸੰਭਾਲੀਐ ਜਿਤ ਕੀਤਾ ਪਾਈ ਆਪਣਾ ਸਾ ਕਾਲ ਪੁਰੀ ਕਿਉਂ ਕਾਲੀਐ ਮੰਦਾ ਮੂੰਹ ਨਾ ਕੀਜੇ ਦੇ ਲੰਬੀ ਨਦਰ ਨਿਹਾਲੀਐ ਜੋ ਸਾਹਿਬ ਨਾਨਾ ਹਾਰੀਐ ਤੇ ਵੇਹਾ ਪਾਸਾ ਢਾਲੀਐ ਕਿਛਲਾ ਹੀ ਉੱਪਰ ਕਾਲੀਐ ਕਿਛਲਾ ਹੀ

ਜੇ ਹਾ ਜਾਣੈ ਤੇ ਹੋ ਵਰਤੈ ਵੇਖੋ ਕਹੁ ਨਿਰਜਾਸ ਵਸਤੂ ਅੰਦਰ ਵਤ ਸਮਾਵੈ ਦੂਜੀ ਹੋਵੇ ਪਾਸ ਸਾਹਿਬ ਸੇਤੀ ਹੁਕਮ ਨ ਚੱਲੈ ਕਹੀ ਬਣੇ ਅਰਦਾਸ ਕੂੜ ਕਮਾਣੈ ਕੂੜ ਹੋਵੇ ਨਾਨਕ ਸਿਫਤ ਵਿਗਾਸ ਮਹੱਲਾ।

ਓੜੀ ਨਾਨਕ ਅੰਤਨ ਜਾਪਣੀ ਹਰ ਤਾਕੇ ਪਾਰਾਵਾਰ ਆਪ ਕਰਾਏ ਸਾਖਤੀ ਫਿਰ ਆਪ ਕਰਾਏ ਮਾਰ ਇੱਕ ਨਾਗ ਗਲੀ ਜੰਜੀਰੀ ਆ ਪੂਰੀ ਚੜ੍ਹਿਆ ਬਿਸਿਆਰ ਆਪ ਕਰਾਏ ਕਰੇ ਆਪ ਹੂੰ ਕੈਸੂ ਕਰੀ ਪੁਕਾਰ ਨਾਨਕ ਕਰਨਾ ਜਿਨਕੀ ਆ ਫਿਰ ਤਿਸੀ ਕਰਨੀ ਸਾਰ ਫਿਰ ਤਿਸੀ ਕਰਨੀ ਸਾਰ।

ਆਪੇ ਸਾਜੇ ਕਰੇ ਆਪ ਜਾਏ ਪੇ ਰੱਖੇ ਆਪ ਤਿਸ ਜੰਦ ਪਾਏ ਕਹਿ ਦੇਖੇ ਥਾਪ ਥਾਪ ਕਿਸਨੋ ਕਹੀਏ ਨਾਨਕਾ ਸਭ ਕਿਛ ਆਪੇ ਆਪ ਪੌੜੀ ਵਡੇਕੀਆਂ ਵਡੇ।

0: ਪੌੜੀ ਵਡੇਕੀਆਂ ਵਡਿਆਈਆਂ ਕਿਛ ਕਹਿਣਾ ਕਹਿ ਨਾ ਜਾਏ ਸੋਕਰਤਾ ਕਾਦਰ ਕਰੀਮ ਦੇ ਜੀ ਅਰਜਕ ਸੰਭਾਏ ਸਾਈ ਕਾਰ ਘਮਾਵਣੀ ਤੁਰ ਛੋਟੀ ਤਿੰਨੇ ਪਾਏ ਨਾਨਕੇ ਕੀ ਬਾਹਰੀ ਔਰ ਦੂਜੀ ਨਾਹੀਂ ਜਾਏ ਸੋ ਕਰੇ ਜਿਤ ਸਿਰ ਜਾਏ ਸੋ ਕਰੇ ਜਿਤ ਸਹਿਰ ਜਾਏ ਸੁਧ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: Vale.
1: ਸਾ ਮਤ ਦੇ ਹੁੰਦੇ ਆਲ ਪ੍ਰਭ।

प्रभ रेण पग सधा तेरे कवन कवन गुण कह कह गावा कौ साहिब गुणी निधना

युगोहो युगे अटल चवर छतर तखत दे मालक सतगुरु हाजरा हजूर जहर जहर सर्ब कला भरपूर दसाह पातशाहियां दी आत्मक जोत साहिब श्री गुरु ग्रंथ साहिब पातशाह जी दी पावन पवित्र हजूरी गोद विच जुड़ बैठी गुरु प्यार वाली गुरु सवारी गुरु रूप साध संगत जीओ सतगुरां दी महान कृपालता दयालता दा सदका अमृत वेले दे सजे हुए दीवाना दे अंदर जुड़ बैठ के अदब सत्कार सहित रबी गुरबाणी दे कीर्तन सत्कार जो कीर्तनियां पासों आप जी ने सरवण कीते ने आओ अमृत वेले जो सतगुरु गुरदेव पातशाह ने पावन पवित्र मुखबाक हुक्मनामा बख्शिश कीता उस दी विचार जो उपदेश सतगुरु जी बख्शिश कर रहे हैं पंजवें पातशाह साहिब श्री गुरु अर्जन देव महाराज बिलावल राग दे विच श्री गुरु ग्रंथ साहिब महाराज जी दे पावन अंग 813 तो आरंभ हो के 814 तक पावन शब्द सतगुरु ने फरमान कीता है। एह सागर सोई तरै जो हर गुण गाए साध संगत कै संग वसै वड भागी पाए बिलावल राग दे विच गुरु अर्जन देव महाराज जी का पावन शब्द है। दुनिया नू संसार नू सागर दी न्याई सतगुरु गुरु अर्जन देव महाराज पातशाह आखदे ने सागर दे विचों पार लंघना होवे किसी दरिया नू किसी सागर नू नदी नू पार करना होवे ते मनुख नू कोई सहारा चाहिदा है तैरना आउंदा होवे जां कोई बेड़ी दे विच सवार होके किसी जहाज दे विच सिप दे विच सवार होके दरिया नू सागर नू तरिया जा सकदा है। उस तो बिना मनुख पानी दे विच डुब जांदा है। पातशाह कहिंदे ने जिहड़ा दुनिया संसार है ये भी सागर की तरह है। इत्थे भी मनुख डुब रहे ने पानी दे विच डुबना कुछ होर है दुनिया रूपी सागर दे विच डुबना कुछ होर है। मनुख नूं सतगुरु ने इस दुनिया रूपी सागर तो वखरा नहीं किया मनुख ने एक उपदेश दिता संदेश दिता
ਵੀ ਜੇ ਸਾਗਰ ਦੇ ਵਿੱਚੋਂ ਪਾਰ ਲੰਘਣਾ ਤੇ ਇਹਦੇ ਵਿੱਚ ਆਉਣਾ ਪਏਗਾ, ਤਰਨ ਦੀ ਜਾਂਚ ਸਿੱਖਣੀ ਪਏਗੀ ਜਾਂ ਕੋਈ ਸਹਾਰਾ ਲੈਣਾ ਪਏਗਾ। ਕੁਝ ਧਰਮਾਂ ਨੇ ਔਰ ਅਨਧਰਮੀ ਲੋਕਾਂ ਨੇ ਇਹ ਸਾਗਰ ਦੇ ਵਿੱਚ ਡੁੱਬਣ ਦੇ ਡਰ ਤੋਂ ਆਪਣੇ ਆਪ ਨੂੰ ਕਿਨਾਰੇ 'ਤੇ ਦੂਰ ਕਰ ਲਿਆ। ਇਹ ਡਰ ਸੀ ਡੁੱਬ ਜਾਵਾਂਗੇ। ਉਹਨਾਂ ਆਖਿਆ ਵੀ ਇਹ ਤੋਂ ਬਾਹਰ ਦੂਰ ਹੋ ਜਾਈਏ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਐਸਾ ਜ਼ਿਕਰ ਕੀਤਾ ਔਰ ਬਕਾਇਦਾ ਸਵਾਲ ਕੀਤਾ ਗਿਆ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੂੰ। ਦੁਨੀਆ ਸਾਗਰ ਦੁੱਤਰ ਕਹੀਏ ਕਿਉਂ ਕਿਰਪਾਈਏ ਪਾਰੋ, ਚਰਪਟ ਬੋਲੇ ਔਧੂ ਨਾਨਕ ਦੇਹ ਸੱਚਾ ਵਿਚਾਰੋ। ਇਹ ਜੋਗੀ ਸੀ ਚਰਪਟ ਨਾਮ ਦਾ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੂੰ ਕਹਿੰਦੇ ਇਹ ਦੁਨੀਆ ਰੂਪੀ ਜਿਹੜਾ ਸਾਗਰ ਹੈ ਇਹਨੂੰ ਤਰਨਾ ਬੇਖਾ ਮੈਂ ਔਖਾ ਹੈ, ਕਿਉਂ ਕਿਰਪਾਈਏ ਪਾਰੋ। ਚਰਪਟ ਬੋਲੇ ਔਧੂ ਨਾਨਕ, ਚਰਪਟ ਬੋਲਦਾ ਔਧੂ ਜੋਗੀ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਇਸ ਦਾ ਜਵਾਬ ਦਿਓ। ਸਤਿਗੁਰੂ ਨੇ ਬੜੀ ਸੌਖੀ ਗੱਲ ਔਰ ਦੁਨਿਆਵੀ ਲੋਕਾਂ ਨੂੰ ਸਮਝਾਉਣ ਵਾਸਤੇ ਸਿਧਾਂਤ ਬਖਸ਼ਿਸ਼ ਕੀਤਾ ਬਈ ਜੀ ਸਾਗਰ ਦੇ ਵਿੱਚੋਂ ਤੁਸੀਂ ਪਾਰ ਲੰਘਣਾ ਚਾਹੁੰਦੇ ਹੋ, ਪਰ ਸਾਗਰ ਦੇ ਵਿੱਚ ਵੜਨਾ ਪਏਗਾ। ਹੁਣ ਬਾਹਰ ਬੈਠੇ ਹਾਂ, ਸਾਗਰ ਦੇ ਵਿੱਚੋਂ ਪਾਰ ਨਹੀਂ ਲੰਘਿਆ ਜਾ ਸਕਦਾ। ਜੋਗੀਆਂ ਨੇ ਆਪਣੇ ਆਪ ਨੂੰ ਕਿਨਾਰੇ ਕਰ ਲਿਆ। ਹੁਣ ਜਿਹੜਾ ਮਨੁੱਖ ਕਿਨਾਰੇ ਦੂਰ ਹੋਵੇ ਉਹ ਕਿਵੇਂ ਪਾਰ ਲੰਘ ਸਕਦਾ ਹੈ? ਅਖੀਰ ਆਪ ਉਸ ਪਾਣੀ ਦੇ ਵਿੱਚ ਜਾਣਾ ਪਏਗਾ, ਤਰਨ ਦੀ ਜਾਂਚ ਸਿੱਖਣੀ ਹੈ ਤਾਂ ਵੀ ਜਾਣਾ ਪਏਗਾ, ਬੇੜੀ ਦੇ ਵਿੱਚ ਸਵਾਰ ਹੋ ਕੇ ਪਾਰ ਲੰਘਣਾ ਤਾਂ ਵੀ ਬੇੜੀ ਪਾਣੀ ਦੇ ਵਿੱਚ ਚੱਲੇਗੀ। ਬੇੜੀ ਪਾਣੀ ਤੋਂ ਬਿਨਾਂ ਨਹੀਂ ਚੱਲ ਸਕਦੀ, ਪਾਣੀ ਤੋਂ ਬਿਨਾਂ ਤਰਿਆ ਨਹੀਂ ਜਾ ਸਕਦਾ। ਅਤੇ ਮਹਾਰਾਜ ਕਹਿੰਦੇ ਨੇ ਸਾਗਰ ਦੇ ਵਿੱਚ ਆਓ। ਸੰਸਾਰ ਸਾਗਰ ਹੈ, ਪਦਾਰਥਾਂ ਦਾ ਪਾਣੀ, ਵਿਕਾਰਾਂ ਦੀਆਂ ਚੱਲਾਂ, ਲੋਭ ਲਹਿਰ ਅਤ ਨਿਜਰ ਬੱਜ ਹੈ। ਵਿਕਾਰਾਂ ਦੀਆਂ ਲਹਿਰਾਂ ਜਿਨ੍ਹਾਂ ਦੇ ਵਿੱਚ ਮਨੁੱਖ ਡੁੱਬ ਰਹੇ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਕਿਵੇਂ ਤਰਿਆ ਜਾ ਸਕਦਾ ਹੈ? ਜੋ ਹਰ ਗੁਣ ਗਾਏ, ਪਰਮੇਸ਼ਵਰ ਦੇ ਗੁਣ, ਗੁਣ ਕੀ ਨੇ ਵਿਚਾਰ, ਜਿਹੜਾ ਅਕਾਲ ਪੁਰਖ ਵਾਹਿਗੁਰੂ ਦੇ ਗੁਣਾਂ ਦੀ ਵਿਚਾਰ ਕਰਦਾ ਹੈ, ਕਿਉਂਕਿ ਲੋਭ ਦੀਆਂ ਲਹਿਰਾਂ ਨੇ, ਕਾਮ ਦੀਆਂ ਲਹਿਰਾਂ ਨੇ, ਕ੍ਰੋਧ ਅਹੰਕਾਰ ਦੀਆਂ ਲਹਿਰਾਂ ਨੇ ਜਿਨ੍ਹਾਂ ਦੇ ਵਿੱਚ ਮਨੁੱਖ ਡੁੱਬ ਰਹੇ ਹੈ, ਡੁੱਬ ਰਹੀਆਂ ਨੇ। ਇਹਨਾਂ ਲਹਿਰਾਂ ਦੇ ਵਿੱਚੋਂ ਪਾਰ ਲੰਘਣ ਵਾਸਤੇ ਸ਼ਬਦ ਦੇ ਰਾਹੀਂ ਗਿਆਨ ਦੀ ਵਿਚਾਰ ਲਾਜ਼ਮੀ, ਸਮਝਣਾ ਪਵੇਗਾ ਲੋਭ ਦਾ ਰੂਪ ਕੀ ਹੈ, ਅਹੰਕਾਰ ਦਾ ਰੂਪ ਕੀ ਹੈ। ਇਹ ਵਿਚਾਰ ਦੇ ਰਾਹੀਂ ਸਮਝਿਆ ਜਾ ਸਕਦਾ। ਵਿਚਾਰ ਕੀ ਹੈ? ਪਰਮੇਸ਼ਵਰ ਦੇ ਗੁਣ, ਅਤੇ ਗੁਣਾਂ ਦੀ ਪ੍ਰਾਪਤੀ ਤਾਂ ਹੋ ਸਕਦੀ ਹੈ ਜੇ ਆਪਣਾ ਆਪ ਸਮਰਪਣ ਕਰ ਦਈਏ। ਔਰ ਪਾਣੀ ਦਾ ਇੱਕ ਹੋਰ ਸੁਭਾਅ ਹੈ,
ਇਹ ਉਦੋਂ ਤੱਕ ਮਨੁੱਖ ਨੂੰ ਜੀਵ ਨੂੰ ਡੋਬਦਾ ਹੈ ਜਦੋਂ ਤੱਕ ਮਨੁੱਖ ਦੇ ਅੰਦਰ ਆਪਣਾ ਆਪ ਹੋਵੇ। ਜਿਉਂਦੇ ਮਨੁੱਖ ਡੁੱਬਦੇ ਨੇ, ਮੁਰਦਿਆਂ ਨੂੰ ਪਾਣੀ ਡੋਬਦਾ ਨਹੀਂ, ਮੁਰਦੇ ਤੈਰਦੇ ਨੇ। ਬਸ ਮਨੁੱਖ ਦਾ ਆਪਣਾ ਆਪ ਹੋਣਾ, ਆਪਣਾ ਅਹੰਕਾਰ ਹੋਣਾ ਹੀ ਦੁਨੀਆ ਰੂਪੀ ਸਾਗਰ ਦੇ ਵਿੱਚ ਡੁੱਬਣਾ ਹੈ। ਜਿਸ ਦਿਨ ਆਪਣਾ ਆਪ ਮਿਟ ਗਿਆ, ਗੁਣ ਇਸੇ ਵਾਸਤੇ ਗਾਇਨ ਕਰਨੇ ਨੇ, ਇਸੇ ਵਾਸਤੇ ਗੁਣਾਂ ਦੀ ਵਿਚਾਰ ਕਰਨੀ ਹੈ, ਮੇਰਾ ਆਪਣਾ ਆਪ ਮਿਟ ਜਾਏ। ਮੁਰਦੇ ਤੈਰਦੇ ਨੇ, ਮੁਰਦੇ ਡੁੱਬਦੇ ਨੇ, ਜਿਉਂਦਾ ਮਨੁੱਖ ਡੁੱਬਦਾ ਹੈ। ਜਦੋਂ ਤੱਕ ਮੈਂ ਮੇਰੀ ਹੈ ਉਦੋਂ ਤੱਕ ਮਨੁੱਖ ਵਿਕਾਰਾਂ ਦੇ ਵਿੱਚ ਡੁੱਬ ਰਹੇ। ਆਪਣਾ ਆਪ ਗੁਰੂ ਦੇ ਅੱਗੋਂ ਸਮਰਪਣ ਕਰ ਦਿੱਤਾ, ਮੁਰਦਾ ਹੋਏ ਮੁਰੀਦ ਨਾ ਗੱਲੀ ਹੋਣ। ਜੇ ਆਪਣਾ ਆਪ ਮਿਟਾ ਹੀ ਦਿੱਤਾ, ਫਿਰ ਮਨੁੱਖ ਵਿਕਾਰਾਂ ਦੀਆਂ ਲਹਿਰਾਂ ਦੇ ਵਿੱਚ ਡੁੱਬਦਾ ਨਹੀਂ ਅਤੇ ਆਪਣਾ ਆਪ ਮਿਟਦਾ ਹੈ ਜੋ ਹਰ ਗੁਣ ਗਾਏ, ਜਿਹੜਾ ਗੁਣਾਂ ਨੂੰ ਗਾਇਨ ਕਰਦਾ ਹੈ। ਗੁਣ ਕਿੱਥੋਂ ਪ੍ਰਾਪਤ ਹੋਣਗੇ ਔਰ ਕਿੱਥੇ ਗਾਇਨ ਕੀਤੇ ਜਾ ਸਕਦੇ ਨੇ, ਸਮਝ ਕਿਵੇਂ ਲੱਗੇ? ਸਾਧ ਸੰਗਤ ਕੈ ਸੰਗ ਵਸੈ ਵਡਭਾਗੀ ਪਾਏ। ਸਾਧ ਸੰਗਤ ਦੇ ਵਿੱਚ ਜੁੜ ਬੈਠ ਕੇ ਸੰਬੰਧ ਬਣੇ ਸੰਗਤ ਦੇ ਨਾਲ, ਇਹ ਦਾਤ ਵੱਡਿਆਂ ਭਾਗਾਂ ਦੇ ਰਾਹੀਂ ਪ੍ਰਾਪਤ ਹੁੰਦੀ ਹੈ। ਸਾਧ ਸੰਗਤ ਦੇ ਵਿੱਚ ਬੈਠਣਾ, ਸਤਸੰਗੀਆਂ ਦੇ ਨਾਲ ਮੇਲ ਜੋਲ ਵਧਾਉਣਾ, ਇਹ ਵੱਡਿਆਂ ਭਾਗਾਂ ਦੇ ਰਾਹੀਂ ਦਾਤ ਮਿਲਦੀ ਹੈ। ਵੱਡ ਭਾਗੀ ਹਰ ਸੰਗਤ ਪਾਵੈ, ਭਾਗਹੀਨ ਭ੍ਰਮ ਝੋਟਾਂ ਖਾਵੈ। ਵਿਣ ਭਾਗਾਂ ਸਤਸੰਗ ਨਾ ਲੱਭੈ, ਵਿਣ ਸੰਗਤ ਮੈਲ ਭਰੀ ਜੈ ਜੀ। ਸਾਧ ਸੰਗਤ ਤੋਂ ਬਿਨਾਂ ਤਾਂ ਜੀਵਨ ਮੈਲ ਹੈ, ਵਿਕਾਰਾਂ ਦੀ ਮੈਲ ਹੈ। ਔਰ ਸਾਧ ਸੰਗਤ ਦੇ ਵਿੱਚ ਪ੍ਰਾਪਤੀ ਕੀ ਹੁੰਦੀ ਹੈ? ਮਹਾਰਾਜ ਕਹਿੰਦੇ ਨੇ, ਸੁਣ ਸੁਣ ਜੀਵੈ ਦਾਸ, ਤੁਮ ਬਾਣੀ ਜਨ ਆਖੀ, ਪ੍ਰਗਟ ਭਈ ਸਭ ਲੋ ਮੈਂ, ਸੇਵਕ ਕੀ ਰਾਖੀ। ਹੇ ਪ੍ਰਭੂ, ਤੇਰੇ ਭਗਤਾਂ ਨੇ, ਤੇਰੇ ਸੇਵਕਾਂ ਨੇ, ਦਾਸਾਂ ਨੇ ਬਾਣੀ ਨੂੰ ਉਚਾਰਨ ਕੀਤਾ, ਬਾਣੀ ਨੂੰ ਗਾਵਿਆ, ਅਤੇ ਤੇਰੇ ਸੇਵਕ ਜਦੋਂ ਬਾਣੀ ਨੂੰ ਸੁਣਦੇ ਨੇ, ਸੁਣ ਸੁਣ ਕੇ ਉਹਨਾਂ ਨੂੰ ਜੀਵਨ ਦੀ ਪ੍ਰਾਪਤੀ ਹੁੰਦੀ ਹੈ। ਸੁਣ ਸੁਣ ਜੀਵੈ ਦਾਸ, ਤੇਰੇ ਸੇਵਕ ਸੁਣ ਸੁਣ ਕੇ ਜਿਉਂਦੇ ਨੇ, ਆਤਮਕ ਜੀਵਨ ਮਿਲਦਾ। ਨਾਮ ਬਾਣੀ ਨੂੰ ਸੁਣਨਾ ਇਹ ਆਤਮਕ ਜੀਵਨ ਹੈ। ਅਤੇ ਬਾਣੀ ਆਉਂਦੀ ਕਿੱਥੋਂ ਹੈ? ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਅਤੇ ਸਜੇਵੜ ਅਵਰ ਨਾ ਕੋਏ, ਇਹ ਰੱਬੀ ਬਾਣੀ ਹੈ, ਧੁਰਕੀ ਬਾਣੀ ਹੈ। ਤੇਰੇ ਸੇਵਕ ਉਸੇ ਬਾਣੀ ਦਾ ਉਚਾਰਨ ਕਰਦੇ ਨੇ, ਜਿਹੜੀ ਸਤਿਗੁਰਾਂ ਨੇ ਆਪ ਧੁਰ ਦਰਗਾਹੋਂ ਇਹ ਬਾਣੀ ਨੂੰ ਮਨੁੱਖਤਾ ਦੇ ਭਲੇ ਵਾਸਤੇ ਇਹ ਉਪਦੇਸ਼ ਬਖਸ਼ਿਸ਼ ਕੀਤੇ ਨੇ। ਇਹ ਬਾਣੀ ਜੋ ਜੀਓਂ ਜਾਣੇ, ਜਿਹੜਾ ਅੰਦਰ ਆਤਮੇ ਟਿਕਾ ਲੈਂਦਾ ਸੁਣ ਕੇ, ਅਤੇ ਸੁਯੰਤਰ ਰਵੈ ਹਰਨਾਮਾ,
ਉਹ ਨਾਮ ਦਾ ਵਾਸਾ ਉਸ ਦੇ ਅੰਦਰ ਹੋ ਜਾਂਦੇ। ਫਿਰ ਬਾਣੀ ਨੂੰ ਸੁਣ ਕੇ, ਬਾਣੀ ਨੂੰ ਜੀਵਨ ਦੇ ਵਿੱਚ ਕਮਾ ਕੇ ਜੋ ਤੇਰੇ ਦਾਸ ਨੇ, ਸੇਵਕ ਨੇ, ਉਹਨਾਂ ਦੀ ਜਿਹੜੀ ਵਡਿਆਈ ਹੈ ਸਾਰੇ ਜਹਾਨ ਦੇ ਵਿੱਚ ਹੁੰਦੀ। ਪ੍ਰਗਟ ਭਾਈ ਸਭ ਲੋਹ ਮੈਂ, ਸੇਵਕ ਕੀ ਰਾਖੀ। ਤੇਰੇ ਸੇਵਕਾਂ ਨੇ ਬਾਣੀ ਨੂੰ ਜੀਵਨ ਦਾ ਆਧਾਰ ਬਣਾਇਆ। ਮੈਂ ਸਤਿਗੁਰ ਸੇਤੀ ਪਿਰਹਾੜੀ, ਕਿਉਂ ਗੁਰਬਿਨ ਜੀਵਾਂ ਮਾਉ। ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਲਾਗ ਰਹਾ ਹਾਂ। ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਆਧਾਰ ਸਤਿਗੁਰੂ ਦੀ ਬਾਣੀ ਨੂੰ ਬਣਾ ਲਿਆ, ਸਤਿਗੁਰੂ ਦੇ ਸ਼ਬਦ ਨੂੰ ਬਣਾ ਲਿਆ, ਉੱਠਦੇ ਹਾਂ, ਬੈਠਦੇ ਹਾਂ, ਸੌਂਦੇ ਹਾਂ, ਜਾਗਦੇ ਹਾਂ, ਬਾਣੀ ਉਚਾਰਨ ਕਰਦੇ, ਗਾਉਂਦੇ ਨੇ, ਬਾਣੀ ਸੁਣਦੇ ਨੇ, ਸ਼ਬਦ ਦਾ ਉਪਦੇਸ਼ ਕਮਾਉਂਦੇ ਨੇ, ਫਿਰ ਉਹਨਾਂ ਦੀ ਵਡਿਆਈ ਸਾਰੇ ਲੋਕ ਦੇ ਵਿੱਚ ਆਉਂਦੀ ਹੈ। ਕਿਉਂ ਹੁੰਦੀ ਹੈ? ਕਿਉਂਕਿ ਉਹਨਾਂ ਦਾ ਰਾਖਾ ਗੁਰੂ ਆਪ ਹੈ, ਉਹਨਾਂ ਦੇ ਸਹਾਈ ਹੁੰਦੇ। ਸੇਵਕ ਕੀ ਰਾਖੀ, ਆਪਣੇ ਸੇਵਕਾਂ ਦੀ ਰੱਖਿਆ ਕਰਨ ਵਾਲਾ, ਆਪਣੇ ਸੇਵਕਾਂ ਦੇ ਅੰਗ ਸੰਗ ਸਹਾਈ ਹੋ ਕੇ ਵਰਤਣ ਵਾਲਾ, ਉਹਨਾਂ ਦੀ ਵਡਿਆਈ ਲੋਕ ਅਤੇ ਪ੍ਰਲੋਕ ਦੇ ਵਿੱਚ ਉਜਾਗਰ ਕਰ ਦਿੰਦਾ ਹੈ, ਉਹਨਾਂ ਦੀ ਵਡਿਆਈ ਹੋ ਜਾਂਦੀ ਹੈ। ਅਤੇ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਨੇ ਬਖਸ਼ਿਸ਼ ਕੀਤੀ, ਅਗਨ ਸਾਗਰ 'ਤੇ ਕਾਢਿਆ ਪ੍ਰਭ ਜਲ ਨ ਬੁਝਾਈ, ਅੰਮ੍ਰਿਤ ਨਾਮ ਜਲ ਸੰਚਿਆ ਗੁਰ ਭਏ ਸਹਾਈ। ਇਹ ਜਿਹੜਾ ਦੁਨੀਆਂ ਰੂਪੀ ਸਾਗਰ ਹੈ, ਇਹਨੂੰ ਮਹਾਰਾਜ ਕਹਿੰਦੇ ਨੇ ਅਗਨ ਸਾਗਰ, ਅੱਗ ਦਾ ਸਾਗਰ ਹੈ। ਔਰ ਅੱਗ ਕਰਦੀ ਕੀ ਹੈ? ਸਾੜ ਦਿੰਦੀ ਹੈ। ਇਹ ਵਿਕਾਰ ਵੀ ਸਾਡੇ ਜੀਵਨ ਦੇ ਵਿੱਚੋਂ ਗੁਣਾਂ ਨੂੰ ਸਾੜ ਦਿੰਦੇ ਨੇ। ਕਾਮ ਕ੍ਰੋਧ ਲੋਭ ਮੋਹ ਅਹੰਕਾਰ, ਇਹ ਸਾਡੇ ਜੀਵਨ ਦੇ ਵਿੱਚੋਂ ਗੁਣਾਂ ਨੂੰ ਸਾੜ ਦਿੰਦੇ ਨੇ। ਅਤੇ ਗੁਣਾਂ ਨੂੰ ਸਾੜ ਕੇ ਮਨੁੱਖ ਅਵਗੁਣਾਂ ਦਾ ਧਾਰਨੀ ਹੋ ਜਾਂਦਾ ਹੈ। ਅਤੇ ਜਿਤਨੇ ਵੀ ਅਵਗੁਣ ਨੇ ਸੰਸਾਰ ਦੇ ਵਿੱਚ, ਇਹ ਅੱਗ ਦਾ ਰੂਪ ਤਪਸ਼, ਇਹਨਾਂ ਤੋਂ ਮਨੁੱਖ ਨੂੰ ਸੇਕ ਮਿਲਦਾ ਹੈ, ਦੁੱਖ। ਔਰ ਉਸ ਤਪਸ਼ ਦੇ ਕਾਰਨ, ਉਸ ਸੇਕ ਦੇ ਕਾਰਨ ਮਨੁੱਖ ਦੁੱਖਾਂ ਦੇ ਵਿੱਚ ਦੁੱਖ ਭੋਗ ਰਹੇ। ਅਗਨ ਸਾਗਰ 'ਤੇ ਕਾਢਿਆ, ਇਸ ਅੱਗ ਦੇ ਸਾਗਰ ਦੇ ਵਿੱਚੋਂ ਕੱਢਣ ਵਾਲਾ ਕੇਵਲ ਪ੍ਰਭੂ, ਉਸ ਦੇ ਗੁਣਾਂ ਨੂੰ ਗਾਇਨ ਕਰਨਾ। ਪ੍ਰਭ ਜਲਨ ਬੁਝਾਈ, ਸਾਡੇ ਜਲਦੇ ਹੋਏ ਹਿਰਦਿਆਂ ਨੂੰ, ਤਪਦੇ ਹੋਏ ਹਿਰਦਿਆਂ ਨੂੰ ਸ਼ਾਂਤ ਕਰਨ ਵਾਲਾ ਪਰਮੇਸ਼ਵਰ ਦਾ ਨਾਮ ਅੰਮ੍ਰਿਤ ਹੈ, ਗੁਰੂ ਦਾ ਸ਼ਬਦ ਉਹ ਅੰਮ੍ਰਿਤ ਜਲ ਹੈ, ਜਿਸ ਨੂੰ ਪਾਤਸ਼ਾਹ ਕਹਿੰਦੇ ਨੇ ਅੰਮ੍ਰਿਤ ਬਾਣੀ, ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ। ਮਨੁੱਖ ਨੂੰ ਬਾਣੀ ਦਾ ਗਿਆਨ ਨਾ ਵੀ ਹੋਵੇ, ਅਰਥ ਭਾਵ ਵੀ ਨਾ ਆਉਂਦੇ ਹੋਣ, ਸਮਝ ਵੀ ਨਾ ਆਉਂਦੀ ਹੋਵੇ, ਬਾਣੀ ਨੂੰ ਸੁਣ ਲਈਏ ਉਹ ਤਾਂ ਵੀ ਸਾਡੇ ਅੰਦਰ ਨੂੰ ਸ਼ੀਤਲ ਕਰਦੀ ਹੈ। ਸੁਣ ਸੁਣ ਹੋਵੇ ਪਰਮ ਗਤ ਮੇਰੀ, ਪਰਮ ਪਦਵੀ ਦੀ ਪ੍ਰਾਪਤੀ ਹੁੰਦੀ ਹੈ ਸਤਿਗੁਰੂ ਦੀ ਬਾਣੀ ਨੂੰ ਸੁਣ ਸੁਣ ਕੇ। ਔਰ ਸੁਣਨ ਦੀ ਗੱਲ ਹੈ, ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਜਿਨ੍ਹਾਂ ਨੇ ਸੁਣਿਆ ਉਹ ਸੰਤੋਖੀ ਹੋ ਗਏ। ਸੁਣਿਆ ਸਤ ਸੰਤੋਖ, ਇਹ ਗੁਣ ਨੇ, ਇਹਨਾਂ ਗੁਣਾਂ ਦੀ ਪ੍ਰਾਪਤੀ ਬਾਣੀ ਨੂੰ ਸਰਵਣ ਕਰਕੇ ਸਾਡੇ ਜੀਵਨ ਦੇ ਵਿੱਚ ਆਉਂਦੀ ਹੈ।
सुने अठ सठ का इशनान, सुने पढ़ पढ़ पावे मान, सुने लागे सहज ध्यान। बाणी सुन के साड़ा ध्यान निरंकार दे नाल जुड़दे। उसनों महाराज कहिंदे ने प्रभ जलन बुझाई, तपदे होए हिरदिआं नूं बुझा दिता, शांत कर दिता। विकारां दे राहीं हिरदा तप रहे, प्रभु नाम अमृत दे राहीं वो शांत हो जांदे। अमृत नाम जल संचे, नाम अमृत जल उहदे नाल गुरु ने संच दिता। गुर भए सहाई, इस तरह सतगुरु साड़ी जिंदगी दे विच सहाई हुंदे ने। गुरु सहायक है, जन्म मरण दुख काटे। जन्म ते मरण दा दुख बड़ा वड्डा दुख है, ये कटिया जांदे। सुख का थान पाया, मनुख सारी जिंदगी सुखां दी भाल करदे संसार दे विच, और सुखां दी थां लभदे। मनुख ने बड़े जतन कीते, मनुख घर बनाउंदा सुख मिलेगा, और एहो जियां थावां ते जा के घर बना लैंदे जिहड़ियां अत दियां शीतल ठंडियां थावां ने। पर हैरानी हुंदी है, मनुख उत्थे भी तप रहे, मनुख उत्थे भी सड़ रहे। ते पातशाह कहिंदे ने केवल बाहरी तौर ते नहीं, मनुख दे अंदर दे सुखां दी गल है, और अंदर दा सुख प्राप्त होवेगा नाम बाणी दे राही। चंदन चंदन सरद रुत मोल ना मिटई काम, भावें रुत ठंडी होवे, चंदन भी ठंडा होंदा ओह भी मिल जाए, होर अनेकां ठंडे पदार्थां दी प्राप्ति हो जाए, पर जिहड़ी अंदर दी तपश है वह नाम तो बिना शांत नहीं होंदी। शीतल थीवै नानका जपंदड़ो हर नाम, नाम नूं जप के सुख का थान पाया। सुखां दी थां प्राप्त होंदी है, और वह बाहर नहीं, वो सुखां दी थां किते संसार दे अंदर कोई एहो जिहा धरती दा हिस्सा नहीं जिथे सुखां दी प्राप्ति होंदी हो। वह थां साढ़े अपने अंदर है, जिसनों भगत जी ने आख्या बेगमपुरा शहर को नाओ, दुख अंदोह नहीं ते ठाओ। वह सुखां दा थां साढ़े अपने हिरदयां दे विच है, बस लोड़ है अमृत नाम दी, लोड़ है प्रब जलन बुझाई दी। उहदे नाल साडा रिश्ता संबंध बन आए, फिर काटी सिलक भ्रम मोह की, साडी गलां दे विच फाही बंधन पाए हुए ने। ते बंधन का दे ने, भरम दे, दुनियावी पदार्थां दे मोह दे। मोह दा बंधन है, भरमां दा बंधन है। सतगुरु इन्हां बंधनां तों सानूं मुक्त कर दिंदे ने। काटी सिलक, सिलक कहिंदे ने फाही बंधन। जदों मोह दे बंधन गुरु ने प्रेम दे विच तब्दील कर दिते, भरमां दे बंधन गुरु दे ज्ञान दे राहीं कट्टे गए, अपने प्रभ पाया, फिर वो सेवक मालक नूं भा जांदा है, प्रवान हो जांदा है। भा जाना सतगुरु दे दर ते प्रवान हो जाना। अखीर दे अंदर साहिब ने बख्शिश कीती, मत कोई जानो आवर कछ, सब प्रभ कै हाथ, सर्ब सुख नानक पाए, संग संतन साथ।
ਮਤਾ ਦੁਨੀਆਂ ਦੇ ਵਿੱਚ ਕੋਈ ਇਹ ਭਰਮ ਭੁਲੇਖੇ ਦੇ ਵਿੱਚ ਹੋਵੇ ਕਿ ਕੋਈ ਸੁੱਖ ਜੀਵਨ ਦਾ ਆਨੰਦ ਸਾਨੂੰ ਦੁਨੀਆਂ ਦੇ ਵਿੱਚੋਂ ਪ੍ਰਾਪਤ ਹੋ ਸਕਦਾ ਹੈ। ਆ ਦੁਨੀਆਂ ਦੇ ਵਿੱਚ ਅਨੇਕਾਂ ਸਾਧਨ ਸਾਡੇ ਕੋਲ ਅੱਜ ਮੌਜੂਦ ਨੇ, ਪਰ ਜੀਵਨ ਦਾ ਪਰਮ ਸੁੱਖ ਨਾਮ ਦੇ ਵਿੱਚੋਂ ਪ੍ਰਾਪਤ ਹੁੰਦਾ ਹੈ। ਮਤ ਕੋਈ ਜਾਣੋ ਅਵਰ ਕਛ, ਸਭ ਪ੍ਰਭ ਕੇ ਹਾਥ। ਇਹ ਸਾਰਾ ਕੁਝ ਪ੍ਰਭੂ ਪਰਮੇਸ਼ੁਰ ਦੇ ਆਪਣੇ ਹੱਥ ਵਿੱਚ ਹੈ। ਹੋਰ ਉਸ ਨਿਰੰਕਾਰ ਦੇ ਪੈਦਾ ਕੀਤੇ ਹੋਏ ਪਦਾਰਥ ਉਹ ਸੁੱਖਾਂ ਦੇ ਸਾਧਨ ਹੋ ਸਕਦੇ ਨੇ, ਪਰ ਉਹਨਾਂ ਦੇ ਵਿੱਚੋਂ ਜੀਵਨ ਦਾ ਪਰਮ ਸੁੱਖ ਪ੍ਰਾਪਤ ਨਹੀਂ ਹੁੰਦਾ। ਇਸ ਲਈ ਸਾਹਿਬ ਨੇ ਕਿਰਪਾ ਕੀਤੀ, ਜਿਸ ਦੇ ਆਪਣੇ ਹੱਥ ਦੇ ਵਿੱਚ ਸਾਰੀ ਸੱਤਿਆ, ਸਾਰੀ ਤਾਕਤ, ਸਮਰੱਥਾ ਹੈ, ਉਸਨੂੰ ਚੇਤੇ ਕਰੀਏ, ਉਹਨੂੰ ਯਾਦ ਕਰੀਏ। ਸਰਬ ਸੁਖ ਨਾਨਕ ਪਾਏ, ਹੇ ਨਾਨਕ, ਸਾਰੇ ਸੁੱਖਾਂ ਦੀ ਪ੍ਰਾਪਤੀ ਹੋ ਸਕਦੀ ਹੈ। ਸੰਸਾਰ ਸਾਗਰ ਤੋਂ ਤਰਿਆ ਜਾ ਸਕਦਾ, ਸੰਗ ਸੰਤਨ ਸਾਥ। ਸਾਡੀ ਜਿਹੜੀ ਸੰਗਤ ਹੈ ਉਹ ਸੰਤਾਂ ਦੇ ਨਾਲ ਬਣ ਆਏ। ਉਹ ਸੰਤ ਕਿਹੜੇ ਨੇ? ਸਾਧੂ ਜਨ, ਸਤਸੰਗੀ, ਜਿਹੜੇ ਸਤਿਗੁਰਾਂ ਦੀ ਚਰਨ ਸ਼ਰਨ ਦੇ ਵਿੱਚ ਜੁੜ ਬੈਠ ਕੇ ਪਰਮੇਸ਼ੁਰ ਦੀ ਆਰਾਧਨਾ, ਗੁਰੂ ਦੀ ਬਾਣੀ ਦੇ ਨਾਲ ਪ੍ਰੇਮ ਕਰਨ ਵਾਲੇ, ਔਰ ਗੁਰਬਾਣੀ ਦੇ ਅੰਦਰ ਸਤਸੰਗੀਆਂ ਦੇ ਲਈ ਇਹ ਪਾਵਨ ਸ਼ਬਦ ਵਰਤਿਆ ਗਿਆ, ਸੰਗ ਸੰਤਨ ਸਾਥ। ਬਹੁ ਵਚਨ ਦੇ ਵਿੱਚ ਸੰਤਨ ਸ਼ਬਦ ਹੈ ਸਤਸੰਗੀਆਂ ਦੇ ਲਈ, ਅਤੇ ਸਾਧ ਸੰਗਤ ਦੇ ਨਾਲ ਜੁੜ ਕੇ ਸੰਗਤ ਕਰਕੇ ਜੀਵਨ ਦਾ ਇਹ ਪਰਮ ਸੁੱਖ ਆਨੰਦ ਪ੍ਰਾਪਤ ਹੋ ਸਕਦਾ ਹੈ। ਸਤਿਗੁਰੂ ਐਸੀ ਬਖਸ਼ਿਸ਼ ਕਰਨ, ਕਿਰਪਾ ਕਰਨ, ਸਾਡਾ ਸਾਰਿਆਂ ਦਾ ਪਿਆਰ ਸਾਧ ਸੰਗਤ ਦੇ ਨਾਲ ਬਣ ਆਏ, ਤਾਂ ਕਿ ਮਿਲ ਸਾਧ ਸੰਗਤ ਭਜ ਕੇਵਲ ਨਾਮ। ਉਹਨੂੰ ਸਤਿਗੁਰੂ ਨੇ ਆਖਿਆ, ਮੇਰੇ ਮਾਧੋ ਜੀ, ਸਤਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੁਕੇ ਕਾਸ਼ਟ ਹਰਿਆ। ਇਹ ਦਾਤ ਗੁਰੂ ਦੀ ਬਖਸ਼ਿਸ਼ ਦੇ ਰਾਹੀਂ ਪ੍ਰਾਪਤ ਹੁੰਦੀ ਹੈ। ਇਹਨੀਆਂ ਕੋ ਵਿਚਾਰਾਂ ਆਪ ਜੀ ਪ੍ਰਵਾਨ ਕਰਨੀਆਂ, ਗਲਤੀਆਂ ਭੁੱਲਾਂ ਦੀ ਖਿਮਾ। ਆਓ ਸਤਿਕਾਰਯੋਗ ਕੀਰਤਨੀਆਂ ਪਾਸੋਂ ਆਪ ਜੀ ਰਬੀ ਗੁਰਬਾਣੀ ਦੇ ਕੀਰਤਨ ਸਰਵਣ ਕਰਨ ਦੀ ਕਿਰਪਾਲਤਾ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰ ਏ ਨਮ ਹੈ, ਸ੍ਰੀ ਗੁਰਦੇਵ ਏ ਨਮ ਹੈ। ਸੋਏ ਸੁਨੰਦੜੀ ਮੇਰਾ ਤਨ ਮਨ ਮੌਲਾ, ਨਾਮ ਜਪੰਦੜੀ ਲਾਲੀ, ਅੰਧ ਜਲੰਦੜੀ ਮੇਰੇ ਅੰਦਰ ਠੰਡਾ, ਗੁਰਦਰਸਨ ਦੇਖ ਨਿਹਾਲੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
1: ਵਾਹਿਗੁਰੂ ਜੀ ਵਾਹਿਗੁਰੂ ਜੀ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਪਿਆਰੀ ਸਤਸੰਗਤ ਜੀ, ਬੇਨਤੀ ਹੈ ਜੀ, ਸਤਿਗੁਰਾਂ ਨੇ ਕਿਰਪਾ ਕੀਤੀ ਹੈ ਜੀ, ਖੁਸ਼ੀਆਂ ਦੇ ਸਮੇਂ ਬਖਸ਼ਿਸ਼ ਕੀਤੇ ਹਨ। ਅੱਜ ਆਪਾਂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਹਜ਼ੂਰੀ ਅੰਦਰ ਆਨੰਦ ਕਾਰਜਾਂ ਦੇ ਸਮੇਂ ਅੰਦਰ ਇਕੱਤਰਿਤ ਹੋਏ ਹਾਂ। ਸੋ ਆਪਾਂ ਸਾਰੇ ਮਿਲ ਕੇ ਇਲਾਹੀ ਬਾਣੀ ਦੇ ਸ਼ਬਦ ਕੀਰਤਨ ਦੇ ਨਾਲ ਜੁੜਨਾ ਕਰ ਰਹੇ ਸੀ। ਸੋ ਸਤਸੰਗ ਜੀ, ਬੇਨਤੀ ਹੈ ਜੀ, ਆਪਾਂ ਗੁਰੂ ਸਾਹਿਬ ਜੀ ਦੀ ਹਜ਼ੂਰੀ ਅੰਦਰ ਜੁੜ ਬੈਠੇ ਹਾਂ, ਕਿਰਪਾ ਕਰਕੇ ਆਪਣੀ ਗੱਲਾਂ ਨੂੰ ਸੰਕੋਚ ਕਰੋ ਜੀ, ਕਿਉਂਕਿ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਦਰਬਾਰ ਹੈ। ਇਸ ਅੰਦਰ ਆਪਾਂ ਗੱਲਾਂ ਕਰਦੇ ਸ਼ੋਭਦੇ ਨਹੀਂ, ਕਿਉਂਕਿ ਗੁਰੂ ਕਾ ਕੀਰਤਨ ਚੱਲ ਰਿਹਾ ਹੈ। ਸੋ ਬੇਨਤੀ ਹੈ ਜੀ, ਕਿਰਪਾ ਕਰਕੇ ਆਪਣੀ ਗੱਲਾਂ ਨੂੰ ਸੰਕੋਚ ਦਿਓ ਅਤੇ ਗੁਰਬਾਣੀ ਦੇ ਨਾਲ ਜੁੜਨ ਦੀ ਕਿਰਪਾਲਤਾ ਕਰੋ ਜੀ। ਇਹ ਬੇਨਤੀ ਹੈ, ਪ੍ਰਵਾਨ ਕਰਿਓ ਜੀ।

ਪਰਮ ਸਤਿਕਾਰਯੋਗ ਗੁਰੂ ਕੀ ਸਾਜੀ ਨਿਵਾਜੀ ਗੁਰੂ ਪਿਆਰੇ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਸਾਰੇ ਗੱਜ ਵੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚਵਰ ਤਖਤ ਛਤਰ ਦੇ ਮਾਲਕ ਗੁਰਤਾ ਗੱਦੀ ਅਤੇ ਸੁਭਾਏਮਾਨ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਬੜੀ ਅਪਾਰ ਕਿਰਪਾ ਰਹਿਮਤ ਖੁਸ਼ ਪ੍ਰਗਟ ਕੀਤੀ ਹੈ ਕਿ ਅੱਜ ਇਸ ਪਾਵਨ ਦਰਬਾਰ ਦੇ ਵਿੱਚ ਦੋ ਪਰਿਵਾਰਾਂ ਦਾ ਸੁਮੇਲ ਹੋਣ ਜਾ ਰਿਹਾ ਹੈ। ਇਸ ਖੁਸ਼ੀ ਦੇ ਮੌਕੇ 'ਤੇ ਦਾਸ ਖਾਲਸਾ ਦੀਵਾਨ ਸੁਸਾਇਟੀ ਗੁਰਦੁਆਰਾ ਸਾਹਿਬ ਸੁੱਖ ਸਾਗਰ ਦੇ ਸਮੂਹ ਸੇਵਾਦਾਰਾਂ ਵੱਲੋਂ ਆਪ ਦੂਰੋਂ ਨੇੜੇ ਆਏ ਹੋਏ ਸਾਰੇ ਪਤਵੰਤ ਸੱਜਣਾਂ ਦਾ ਤਹਿ ਦਿਲੋਂ ਧੰਨਵਾਦ ਅਤੇ ਨਿੱਘਾ ਜੀਵ ਆਇਆਂ ਕਰ ਰਿਹਾ। ਔਨ ਬਿਹਾਫ ਆਫ ਖਾਲਸਾ ਦੀਵਾਨ ਸੁਸਾਇਟੀ ਗੁਰਦੁਆਰਾ ਸਾਹਿਬ ਸੁੱਖ ਸਾਗਰ ਆਈ ਵੁੱਡ ਲਾਈਕ ਟੂ ਵਾਰਮਲੀ ਵੈਲਕਮ ਈਚ ਵਨ ਆਫ ਯੂ ਹੂ ਕੇਮ ਹੇਅਰ ਆਲ ਦ ਵੇ ਟੂ ਬਲੈਸ ਦਿਸ ਬਿਊਟੀਫੁਲ ਕਪਲ ਇਜ਼ ਨਾਓ ਸਿਟਿੰਗ ਇਨ ਫਰੰਟ ਆਫ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। Thank you so much, everybody, for joining us today. It's a really special day for the couple. It means the world to them. And your presence makes it even more special. Today, it's not just a ceremony, but it's a beautiful journey of two souls being one in the presence of an eternal Guru. Satsangat ji, as we are sitting in this darbar, with Guru Sahib as the supreme power, so it becomes our collective responsibility to maintain the integrity of the darbar as well, which means absolutely no talking, listening to the kirtan, and paying attention. For your convenience, we've got screens on both sides. For those who can read the Gurbani, please try to read and sing along. And for everybody else, we've got translations in English too. Sat Sangat Ji, sab to pehla zaruri benti hai ki apne jo niji vichar ne, gallan baatan ne, unhan nu kirpa karke sankochan di kirpalta karo, chup da daan bakshish karo. ਆਪਣੀ ਸੁਰਤ ਅਤੇ ਆਪਣਾ ਧਿਆਨ ਸ਼ਬਦ ਦੇ ਵਿੱਚ ਜੋੜਨ ਦਾ ਯਤਨ ਕਰੋ। ਜਿੱਥੇ ਅਸੀਂ ਸਤਿਗੁਰਾਂ ਦੇ ਚਰਨਾਂ ਵਿੱਚ ਸੁਭਾਗ ਜੋੜੀ ਦੇ ਆਉਣ ਵਾਲੇ ਭਵਿੱਖ ਲਈ ਅਰਦਾਸ ਬੇਨਤੀ ਕਰਨੀ ਹੈ, ਉੱਥੇ ਹੀ ਅਸੀਂ ਸਤਿਗੁਰਾਂ ਪਾਸੋਂ ਆਪਣੀਆਂ ਝੋਲੀਆਂ ਖੁਸ਼ੀਆਂ ਅਤੇ ਖੇੜੇ ਦੇ ਨਾਲ ਭਰ ਕੇ ਲਿਜਾਣੀਆਂ ਨੇ। ਇਸ ਵਾਸਤੇ ਜਿਹਨਾਂ ਗੁਰਮੁੱਖਾਂ ਨੂੰ ਬਾਣੀ ਕੰਠ ਹੈ ਜਾਂ ਬਾਣੀ ਪੜ੍ਹ ਸਕਦੇ ਹਨ, ਉਹਨਾਂ ਦੇ ਚਰਨਾਂ ਵਿੱਚ ਬੇਨਤੀ ਕਿ ਉਹ ਵੀ ਨਾਲ ਨਾਲ ਗੁਰਬਾਣੀ ਦੇ ਗਾਇਨ ਕਰਨ। ਬਾਕੀ ਸੰਗਤਾਂ ਵਾਸਤੇ ਸਕਰੀਨਾਂ ਲੱਗੀਆਂ ਨੇ, ਉਹ ਵੀ ਨਾਲ ਨਾਲ ਫੋਲੋ ਕਰ ਸਕਦੇ ਨੇ। ਆਓ ਹੁਣ ਦੋਹਾਂ ਪਰਿਵਾਰਾਂ ਦੀ ਜਾਣਕਾਰੀ ਦਾਸ ਸਾਹਿਬ ਜੀ ਨੇ ਸਨਮੁੱਖ ਰੱਖ ਰਿਹਾ ਹੈ। ਕਾਕਾ ਜੀ ਮਨਜੋਤ ਸਿੰਘ ਸ਼ੇਰਗਿੱਲ, ਸਪੁੱਤਰ ਸਰਦਾਰ ਸੁਰਜੀਤ ਸਿੰਘ ਸ਼ੇਰਗਿੱਲ, ਮਾਤਾ ਜੀ ਇਕਬਾਲ ਕੌਰ ਸ਼ੇਰਗਿੱਲ, ਪਰਿਵਾਰ ਦਾ ਪਿਛਲੇਰਾ ਪਿੰਡ ਲੜੋਆ ਸ਼ਹੀਦ ਭਗਤ ਸਿੰਘ ਨਗਰ ਨਵਾਂਸ਼ਹਿਰ ਤੋਂ ਬਿਲੋਂਗ ਕਰਦੇ ਨੇ ਅਤੇ ਇਸ ਵਕਤ ਇਹ ਪਰਿਵਾਰ ਸਰੀ ਬੀ ਸੀ ਦਾ ਨਿਵਾਸੀ ਹੈ। ਮਨਜੋਤ ਸਿੰਘ ਦੇ ਦਾਦਾ ਜੀ ਸਰਦਾਰ ਜੁਝਾਰ ਸਿੰਘ ਸ਼ੇਰਗਿੱਲ ਅਤੇ ਦਾਦੀ ਜੀ ਦਾ ਨਾਮ ਮਾਤਾ ਪਰਮਜੀਤ ਕੌਰ ਸ਼ੇਰਗਿੱਲ ਹੈ। ਇਹਨਾਂ ਦੇ ਨਾਨਾ ਜੀ ਸਰਦਾਰ ਜਰਨੈਲ ਸਿੰਘ ਸੰਧੂ ਅਤੇ ਨਾਨੀ ਜੀ ਦਾ ਨਾਮ ਮਾਤਾ ਚਰਨ ਕੌਰ ਸੰਧੂ ਹੈ। ਇਹ ਸੀ ਲੜਕਾ ਪਰਿਵਾਰ ਕਮਿੰਗ ਟੂ ਦ ਬਰਾਈਡ। ਬੀਬਾ ਜੀ ਪਵਨਦੀਪ ਕੌਰ ਸਹੋਤਾ, ਸਪੁੱਤਰੀ ਸਰਦਾਰ ਸਰਬਜੀਤ ਸਿੰਘ ਸਹੋਤਾ, ਮਾਤਾ ਜੀ ਕੁੰਦਨ ਕੌਰ ਸਹੋਤਾ, ਪਰਿਵਾਰ ਦਾ ਪਿਛਲੇਰਾ ਪਿੰਡ ਫਰਾਲਾ ਸ਼ਹੀਦ ਭਗਤ ਸਿੰਘ ਨਗਰ ਨਵਾਂਸ਼ਹਿਰ ਤੋਂ ਇਹ ਪਰਿਵਾਰ ਬਿਲੋਂਗ ਕਰਦਾ ਅਤੇ ਇਹ ਪਰਿਵਾਰ ਵੀ ਸਰੀ ਬੀ ਸੀ ਦਾ ਹੀ ਨਿਵਾਸੀ ਹੈ। ਪਵਨਦੀਪ ਕੌਰ ਦੇ ਦਾਦਾ ਜੀ ਸਰਦਾਰ ਗੁਰਦੇਵ ਸਿੰਘ ਜੀ ਸਹੋਤਾ ਅਤੇ ਦਾਦੀ ਜੀ ਦਾ ਨਾਮ ਮਾਤਾ ਨਿਰੰਜਨ ਕੌਰ ਸਹੋਤਾ ਹੈ। ਇਹਨਾਂ ਦੇ ਨਾਨਾ ਜੀ ਸਰਦਾਰ ਜੋਗਿੰਦਰ ਸਿੰਘ ਜਵੰਦਾ ਅਤੇ ਨਾਨੀ ਜੀ ਦਾ ਨਾਮ ਮਾਤਾ ਅਮਰ ਕੌਰ ਜਵੰਦਾ ਹੈ। ਸੋ ਇਹ ਸੀ ਦੋਹਾਂ ਪਰਿਵਾਰਾਂ ਦੀ ਸੰਖੇਪ ਰੂਪ ਵਿੱਚ ਜਾਣਕਾਰੀ। ਹੁਣ ਸਾਧ ਸੰਗਤ ਜੀ ਆਰੰਭਤਾ ਦੀ ਅਰਦਾਸ ਹੋਵੇਗੀ, ਜਿਸ ਵਿੱਚ ਕੇਵਲ ਸੁਭਾਗ ਜੋੜੀ ਅਤੇ ਇਹਨਾਂ ਦੇ ਜੋ ਮਾਤਾ ਪਿਤਾ ਹਨ ਉਹ ਆਪਣੇ ਆਪਣੇ ਸਥਾਨਾਂ ਉੱਪਰ ਖੜ੍ਹੇ ਹੋ ਕਰਕੇ ਅਰਦਾਸ ਵਿੱਚ ਹਾਜ਼ਰੀ ਲਵਾਉਣਗੇ। ਸੋ ਮੈਂ ਬੇਨਤੀ ਕਰੂੰਗਾ ਸੁਭਾਗ ਜੋੜੀ ਮਨਜੋਤ ਸਿੰਘ, ਪਵਨਦੀਪ ਕੌਰ ਐਂਡ ਦੇ ਫਰੈਂਡਸ ਪਲੀਜ਼ ਸਟੈਂਡ ਅਪ ਫੋਰ ਦੀ ਅਰਦਾਸ। ਜਿੱਥੇ ਜਿੱਥੇ ਬੈਠੇ ਹੋ ਆਪਣੇ ਆਪਣੇ ਸਥਾਨਾਂ 'ਤੇ ਖੜ੍ਹੇ ਹੋ ਕਰਕੇ ਅਰਦਾਸ ਵਿੱਚ ਹਾਜ਼ਰੀ ਲਵਾਓ। ਅਰਦਾਸ ਦੀ ਸੇਵਾ ਨਿਭਾ ਰਹੇ ਨੇ ਗਿਆਨੀ ਹਰਬੰਸ ਸਿੰਘ ਜੀ ਹੈੱਡ ਗ੍ਰੰਥੀ ਗੁਰਦੁਆਰਾ ਸਾਹਿਬ ਸੁੱਖ ਸਾਗਰ, ਉਪਰੰਤ ਸਤਿਗੁਰਾਂ ਦਾ ਮੁੱਖ ਵਾਕ ਗਿਆਨੀ ਸੁਰਿੰਦਰ ਸਿੰਘ ਜੀ ਆਪ ਜੀ ਨੂੰ ਸਰਵਣ ਕਰਾਉਣਗੇ। ਬਾਕੀ ਸਾਧ ਸੰਗਤ ਜੀ ਆਪ ਜੀ ਰਚਾਨਾ ਵਿੱਚ ਬੇਨਤੀ ਕਿ ਇਸੇ ਤਰ੍ਹਾਂ ਪ੍ਰੇਮ ਦੇ ਨਾਲ ਸਜੇ ਰਹੋ। ਹੁਣ ਅਰਦਾਸ ਹੋ ਰਹੀ ਹੈ ਜੀ, ਇਕਾਗਰਤਾ ਬਖਸ਼ਿਸ਼ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਸਾਹਿਬ ਜੀਓ, ਥਿਰ ਘਰ ਬੈਸੋ ਹਰਜਨ ਪਿਆਰੇ।

ਹਰ ਪਹਿਲੜੀ ਲਾ ਪਰਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀਓ ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ ਪਾਪ ਤਜਾਇਆ ਬਲਰਾਮ ਜੀਓ ਹਰ ਪਹਿਲੜੀ ਲਾਵਾ ਪਰਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀਓ

ਸਤਿਗੁਰ ਗੁਰਪੂਰਾ ਆਰਾਧੋ ਸਭ ਕਿਲ ਬਿਖ ਪਾਪ ਗਵਾਇਆ ਸਹਿਜ ਆਨੰਦ ਹੋਆ ਵਡਭਾਗੀ ਮਨ ਹਰ ਹਰ ਮਿਠਾ ਲਾਇਆ ਜਨ

ਹਰ ਜਪੀਐ ਮਸਤਕ ਭਾਗ ਜੀਓ।

हर उपजे मन बैरागियो जन नानक बोले तिजी लावे हर उप

हर पाया बलराम जियो, गुरमुख मिलया सुपाए, हर

अनदिन हर लिव लाई, मन चिंदे

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤਦਿਆਹੀ ਅਰਦਾਸ ਹਮਾਰੀ।

ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਦਿਆਇ ਹੇ ਰੰਗਲ ਗੁਰੂ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜਨ ਹਰ ਗੋਬਿੰਦਨੋ ਸਿਮਰਾਂ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਹ ਡਿੱਠੀ ਸਾਬ ਦੁਖ ਜਾਇ ਏਕ ਬਹਾਦਰ ਸਿਮਰਿਆ ਕਰਨ ਉਨ ਦਿਆ ਬਤਾਈ ਸਭ ਥਾਈ ਹੋਏ ਸਹਾਇ

ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੀ ਆ ਰਿਹਾ ਨਾ ਚਰਾਏਗਾ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ।

ਵੈ ਚੇਤ ਆਵਨ ਕਾ ਸਦਕਾ ਸਰਬ ਸੁਖ ਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸੀਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖ

ਮਨਜੋਤ ਸਿੰਘ ਸ਼ੇਰਗਿੱਲ, ਸਪੁੱਤਰ ਸਰਦਾਰ ਸੁਰਜੀਤ ਸਿੰਘ ਸ਼ੇਰਗਿੱਲ, ਮਾਤਾ ਇਕਬਾਲ ਕੌਰ ਸ਼ੇਰਗਿੱਲ, ਬੀਬਾ ਪਵਨਦੀਪ ਕੌਰ ਸਹੋਤਾ, ਸਪੁੱਤਰੀ ਸਰਦਾਰ ਸਰਬਜੀਤ ਸਿੰਘ ਸਹੋਤਾ, ਮਾਤਾ ਕੁੰਦਨ ਕੌਰ ਸਹੋਤਾ, ਸੁਭਾਗ ਜੋੜੀ ਕਾਕਾ ਮਨਜੋਤ ਸਿੰਘ ਸ਼ੇਰਗਿੱਲ, ਬੀਬਾ ਪਵਨਦੀਪ ਕੌਰ ਸਹੋਤਾ ਦਾ ਸ਼ੁਭ ਆਨੰਦ ਕਾਰਜ ਗੁਰਮਤ ਮਰਜ਼ਾਦਾ ਅਨੁਸਾਰ ਆਪ ਜੀ ਦੀ ਪਾਵਨ ਹਜ਼ੂਰੀ ਵਿਖੇ ਸੰਪੂਰਨ ਹੋਇਆ। ਸਤਿਗੁਰੂ ਜੀ ਆਪ ਜੀ ਦਾ ਕੋਟਾਨ ਕੋਟ ਧੰਨਵਾਦ, ਆਪ ਜੀ ਨੇ ਮਿਹਰਾਂ ਕੀਤੀਆਂ, ਬਖਸ਼ਾਂ ਕੀਤੀਆਂ, ਆਨੰਦ ਕਾਰਜ ਦੀ ਮਰਜ਼ਾਦਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਜਸ ਕੀਰਤਨ ਕਰਦਿਆਂ

ਰੱਖਣਾ ਬੱਚਿਆਂ ਵਿੱਚ ਪਰਸ ਪਰ ਪਿਆਰ ਬਖਸ਼ਣਾ ਦੋਨਾਂ ਪਰਿਵਾਰਾਂ ਦੇ ਸਦਾ ਲਈ ਮੇਲ ਮਿਲਾ ਬਖਸ਼ਣੇ ਚੜ੍ਹਦੀਆਂ ਕਲਾ ਪ੍ਰਦਾਨ ਕਰਨੀਆਂ ਦੋਨਾਂ ਹੀ ਪਰਿਵਾਰਾਂ ਵੱਲੋਂ ਆਪ ਜੀ ਨੂੰ ਸੁੰਦਰ ਪਛਾਕੇ ਭੇਟ ਕੀਤੇ ਅੰਗੀਕਾਰ ਕਰਨੇ

ਸਿਰਤੇ ਮਿਹਰ ਭਰਿਆ ਹੱਥ ਰੱਖਣਾ ਸੁਭਾਗ ਜੋੜੀ ਦੇ ਸਿਰਤੇ ਸਦਾ ਰਹਿਮਤਾਂ ਭਰੇ ਹੱਥ ਰੱਖਣੇ ਬੱਚਿਆਂ ਦਾ ਆਉਣ ਵਾਲਾ ਸਮਾਂ ਖੁਸ਼ੀਆਂ ਅਤੇ ਖੇੜਿਆ ਭਰਿਆ ਹੋਵੇ ਚੜ੍ਹਦੀ ਕਲਾ ਪ੍ਰਦਾਨ ਕਰਨੀ ਬਖਸ਼ੀਆਂ ਦਾਤਾਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਕਿਰਪਾ ਕਰੋ ਜੀ ਆਈਆਂ ਸੰਗਤਾਂ ਨੂੰ ਨਵਾਜਦੇ ਹੋਏ ਮੁੱਖ ਵਾ ਬਖਸ਼ ਕੇ ਕਿਰਤਾਰਥ ਕਰੋ ਜੀ ਸੁਭਾਗ ਜੋੜੀ ਨੂੰ ਦਰੋਂ ਕਰੋ ਸੀਸਾਂ ਬਖਸ਼ੋ

اشرب لا تدع ولا واحد جی کا خالصہ واحد جی کی فتح.

साजन तेरे चरण की होए रहा सब तू।

भगत करहै विचार मुक्त पाइए साध संगत बिन सजाए अंदा

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਟਾਨਕੋਟ ਧੰਨਵਾਦ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜਿਨ੍ਹਾਂ ਦੀ ਅਪਾਰ ਕਿਰਪਾ ਦੇ ਸਦਕਾ ਸਾਰੇ ਕਾਰਜ ਚੜ੍ਹਦੀ ਕਲਾ ਦੇ ਨਾਲ ਸੰਪੂਰਨ ਹੋਏ ਨੇ। ਦੋਨਾਂ ਹੀ ਪਰਿਵਾਰਾਂ ਨੂੰ ਅਤੇ ਸਮੁੱਚੀ ਸਾਧ ਸੰਗਤ ਨੂੰ ਖਾਲਸਾ ਦੀਵਾਨ ਸੁਸਾਇਟੀ ਗੁਰਦੁਆਰਾ ਸਾਹਿਬ ਸੁੱਖ ਸਾਗਰ ਦੇ ਸਮੂਹ ਸੇਵਾਦਾਰਾਂ ਵੱਲੋਂ, ਮੁੱਖ ਸੇਵਾਦਾਰ ਭਾਈ ਹਰਭਜਨ ਸਿੰਘ ਜੀ ਅਠਵਾਲ, ਸਮੂਹ ਗ੍ਰੰਥੀ ਸਿੰਘਾਂ ਵੱਲੋਂ ਲੱਖ ਲੱਖ ਵਧਾਈ ਹੋਵੇ ਜੀ। ਸਾਡੀ ਸਾਰਿਆਂ ਦੇ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਕਿ ਗੁਰੂ ਸਾਹਿਬ ਕਿਰਪਾ ਕਰਨ, ਸੁਭਾਗ ਜੋੜੀ ਦਾ ਆਉਣ ਵਾਲਾ ਸਮਾਂ ਚੜ੍ਹਦੀ ਕਲਾ ਵਾਲਾ ਹੋਵੇ। ਸਤਿਗੁਰੂ ਜੀ ਦੋਨਾਂ ਹੀ ਪਰਿਵਾਰਾਂ ਵਿੱਚ ਪ੍ਰੇਮ ਇਤਫਾਕ ਦੀ ਦਾਤ ਬਖਸ਼ਿਸ਼ ਕਰਨ। ਆਓ ਸਤਸੰਗ ਜੀ, ਪੰਥ ਪ੍ਰਸਿੱਧ ਢਾਡੀ ਜੱਥਾ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਜੀ ਬਦਨੀ ਕਲਾਂ ਵਾਲੇ ਕੇਵਲ ਇੱਕ ਕਵਿਤਾ ਦੇ ਰਾਹੀਂ ਆਪ ਨੂੰ ਸੰਗਤਾਂ ਨੂੰ ਨਿਹਾਲ ਕਰਨਗੇ। ਸਤਸੰਗ ਜੀ, ਦੋਨਾਂ ਹੀ ਪਰਿਵਾਰਾਂ ਵੱਲੋਂ ਗੁਰਦੁਆਰਾ ਸਾਹਿਬ ਵਿਖੇ ਖਜ਼ਾਨਿਆਂ ਵਾਸਤੇ ਬੇਅੰਤ ਮਾਇਆ ਹਾਜ਼ਰ ਕੀਤੀ ਗਈ ਹੈ। ਸੋ ਸਮੁੱਚੇ ਮੈਨੇਜਮੈਂਟ ਵੱਲੋਂ, ਪ੍ਰਬੰਧਕਾਂ ਵੱਲੋਂ ਅਤੇ ਸਮੂਹ ਸੇਵਾਦਾਰਾਂ ਵੱਲੋਂ ਦੋਨਾਂ ਹੀ ਪਰਿਵਾਰਾਂ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਜੀ ਕਿਰਪਾ ਕਰਨ, ਪਰਿਵਾਰ ਦੇ ਇਸੇ ਤਰ੍ਹਾਂ ਖਜ਼ਾਨੇ ਭਰਪੂਰ ਕਰਨ ਅਤੇ ਇਸ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਆਓ ਹੁਣ ਅਤਿ ਸਤਿਕਾਰਯੋਗ ਢਾਡੀ ਜੱਥਾ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਜੀ ਬਦਨੀ ਕਲਾਂ ਵਾਲੇ, ਆਓ ਤਿੰਨਾਂ ਪਾਸੋਂ ਕੇਵਲ ਇੱਕ ਕਵਿਤਾ ਸਰਵਣ ਕਰਕੇ ਆਪਾਂ ਆਨੰਦ ਮਾਣੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਪਰਮ ਸਨਮਾਨ ਤੇ ਸਤਿਕਾਰਯੋਗ ਗੁਰੂ ਰੂਪ ਗੁਰੂ ਪਿਆਰੀ ਸਾਹਿਬ ਸਿੰਘ ਜੀਓ, ਸਾਰੀਆਂ ਸਿੱਖ ਸੰਗਤਾਂ ਮੁੱਖ ਨੂੰ ਪਵਿੱਤਰ ਕਰਦੇ ਹੋਏ ਫਤਿਹ ਬੁਲਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ। ਅੱਜ ਉਸ ਅਕਾਲ ਪੁਰਖ ਵਾਹਿਗੁਰੂ ਨੇ ਦੋ ਪਰਿਵਾਰਾਂ ਨੂੰ ਬੇਅੰਤ ਬੇਅੰਤ ਖੁਸ਼ੀਆਂ ਬਖਸ਼ਿਸ਼ ਕਰੀਆਂ ਹਨ। ਕਾਕਾ ਮਨਜੋਤ ਸਿੰਘ ਸ਼ੇਰਗਿੱਲ, ਇਹਨਾਂ ਦੇ ਪਿਤਾ ਜੀ ਸਰਦਾਰ ਸੁਰਜੀਤ ਸਿੰਘ ਸ਼ੇਰਗਿੱਲ, ਮਾਤਾ ਇਕਬਾਲ ਕੌਰ ਸ਼ੇਰਗਿੱਲ। ਲੜਕੀ ਪਰਿਵਾਰ ਬੀਬਾ ਪਵਨਦੀਪ ਕੌਰ ਸਹੋਤਾ, ਸਪੁੱਤਰੀ ਸਰਦਾਰ ਸਰਬਜੀਤ ਸਿੰਘ ਸਹੋਤਾ, ਮਾਤਾ ਕੁੰਦਨ ਕੌਰ ਸਹੋਤਾ। ਸ਼ੇਰਗਿੱਲ ਅਤੇ ਸਹੋਤਾ ਪਰਿਵਾਰ ਦਾ ਸੁਮੇਲ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਹਜ਼ੂਰੀ ਅੰਦਰ ਹੋਇਆ ਏ। ਸੁਭਾਗ ਜੋੜੀ ਕਾਕਾ ਮਨਜੋਤ ਸਿੰਘ ਅਤੇ ਬੇਟੀ ਪਵਨਦੀਪ ਕੌਰ, ਇਹਨਾਂ ਦੋਨਾਂ ਬੱਚਿਆਂ ਦੇ ਸ਼ੁਭ ਆਨੰਦ ਕਾਰਜ ਹੋਏ ਹੈ। ਸੋ ਦਾਸਾਂ ਦੇ ਜੱਥੇ ਵੱਲੋਂ ਸਾਰਿਆਂ ਨੂੰ ਬੱਚਿਆਂ ਦੇ ਸ਼ੁਭ ਆਨੰਦ ਕਾਰਜ ਦੀ ਲੱਖ ਲੱਖ ਵਧਾਈ ਹੋਵੇ। ਨਾਨਕ ਸਤਿਗੁਰ ਤਿੰਨਾਂ ਮਿਲਾਇਆ ਜਿਹਨਾਂ ਧੁਰੇ ਪਿਆ ਸੰਜੋਗ। ਬੱਚੇ ਬੱਚੀਆਂ ਮਾਪਿਆਂ ਦੇ ਘਰੇ ਜਨਮ ਲੈਂਦੇ ਹੈ, ਜਨਮ ਤੋਂ ਰਿਸ਼ਤੇ ਬਣਦੇ ਹੈ, ਕਿਸੇ ਦੀ ਧੀ ਹੈ, ਕਿਸੇ ਦਾ ਬੇਟਾ ਹੈ। ਸੋ ਪਿਆਰੇ ਖਾਲਸਾ ਜੀ, ਜੋ ਅੱਜ ਇਹ ਪਾਕ ਪਵਿੱਤਰ ਰਿਸ਼ਤਾ ਬਣਿਆ ਹੈ, ਗੁਰੂ ਨੇ ਮੋਹਰ ਲਾਈ ਹੈ, ਜੋ ਆਨੰਦ ਕਾਰਜ ਹੋਏ ਬੱਚਿਆਂ ਦੇ, ਗ੍ਰਹਿਸਥੀ ਜੀਵਨ ਆਰੰਭ ਕਰ ਰਹੇ ਹੈ, ਪਤੀ ਪਤਨੀ ਵਜੋਂ ਅੱਜ ਤੋਂ ਬਾਅਦ ਜਾਣੇ ਜਾਣੇ ਇਹ ਬੱਚਾ ਬੱਚੀ। ਇਹ ਪਾਕ ਪਵਿੱਤਰ ਰਿਸ਼ਤਾ ਗੁਰੂ ਸਾਹਿਬ ਨੇ ਮੋਹਰ ਲਾਈ ਹੈ। ਲੋ ਪਿਆਰੇ ਖਾਲਸਾ ਜੀ, ਐਸਾ ਮੁਬਾਰਕ ਮੌਕੇ ਤੇ, ਖੁਸ਼ੀ ਦੇ ਮੌਕੇ ਤੇ ਮੇਰੇ ਸਾਥੀ ਆਗੂ ਸੰਗਤਾਂ ਨੂੰ ਇੱਕ ਢਾਡੀ ਕਲਾ ਦੀ ਸੁੰਦਰ ਬਣਗੀ ਦੋ ਮਿੰਟ ਦੀ ਕਵਿਤਾ ਹੈ, ਤਵੱਜੋ ਦਿਓ, ਅਸੀਸ ਬਖਸ਼ਿਸ਼ ਕਰਿਓ। ਮੇਰੇ ਸਾਥੀ ਓਂਕਾਰ ਸਿੰਘ ਕੰਗ ਨਵਾਂ ਸ਼ਹਿਰ ਵਾਲੇ, ਔਰ ਮੇਰੇ ਸਾਥੀ ਮਨਜੀਤ ਸਿੰਘ ਤੂਰ ਸਰੰਗੀ ਮਾਸਟਰ ਦੱਦਾਹੂਰ ਵਾਲੇ, ਹਰਦੇਵ ਸਿੰਘ ਦਵਾਨਾ ਦਾਸ, ਗੁਰਪ੍ਰੀਤ ਸਿੰਘ ਬੱਧੀ ਨਵਾਂ ਢਾਡੀ ਜੱਥਾ, ਇੱਕ ਢਾਡੀ ਕਲਾ ਦੀ ਸੁੰਦਰ ਬਣ ਗਈ ਧੁਰ ਤੋਂ ਲਿਖ ਸੰਯੋਗ ਬਣਾਈ ਜੋੜੀ ਸਤਿਗੁਰ ਨੇ।

0: ਸਤਿਗੁਰ ਤਿੰਨਾ ਮਲਾ ਜਿਨ੍ਹਾਂ ਧੁਰੇ ਪਿਆ ਸੰਯੋਗ ਗੁਰੂ ਸਾਹਿਬ ਦੇ ਚਰਨਾਂ 'ਚ ਸੁਹਾਗ ਜੋੜੇ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਹੈ। ਇੰਨਾ ਕੁਛ ਕਹਿੰਦੇ ਖਿਮਾ ਦੇ ਜਾਚਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਅਤਿ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਜੀ ਬੱਧਨੀ ਕਰਨ ਵਾਲੇ ਅਤੇ ਉਹਨਾਂ ਦੇ ਢਾਡੀ ਜਥੇ ਦਾ ਜਿਨ੍ਹਾਂ ਨੇ ਬੜੇ ਹੀ ਰਸ ਭਿੰਨੀ ਕਵਿਤਾ ਗਾ ਕਰਕੇ ਸੰਗਤਾਂ ਦੇ ਨਾਲ ਵਧਾਈਆਂ ਸਾਂਝੀਆਂ ਕੀਤੀਆਂ ਹਨ। ਸਤਸੰਗ ਜੀ ਹੁਣ ਇੱਥੇ ਹੀ ਆਨੰਦ ਕਾਰਜ ਦੀ ਸੰਪੂਰਨਤਾ ਹੀ ਹੁੰਦੀ ਹੈ। ਇੱਕ ਵਾਰ ਫਿਰ ਦੋਨਾਂ ਹੀ ਪਰਿਵਾਰਾਂ ਨੂੰ ਅਤੇ ਸਮੁੱਚੀ ਸਾਧ ਸੰਗਤ ਨੂੰ ਖਾਲਸਾ ਦੀਵਾਨ ਸੁਸਾਇਟੀ ਅਤੇ ਇੱਥੋਂ ਦੇ ਮੁੱਖ ਸੇਵਾਦਾਰ ਭਾਈ ਹਰਭਜਨ ਸਿੰਘ ਜੀ ਅਠਵਾਲ ਸਮੂਹ ਗ੍ਰੰਥੀ ਸਿੰਘਾਂ ਵੱਲੋਂ ਲੱਖ ਲੱਖ ਵਧਾਈ ਹੋਵੇ ਜੀ। ਹੁਣ ਸਤਸੰਗ ਜੀ ਕੜਾ ਪ੍ਰਸ਼ਾਦ ਦੀ ਦੇਗ ਵਰਤਣ ਲੱਗੀ ਹੈ। ਬੜੇ ਪ੍ਰੇਮ ਸਤਿਕਾਰ ਦੇ ਨਾਲ ਕੜਾ ਪ੍ਰਸ਼ਾਦ ਦੀ ਦੇਗ ਲੈ ਕੇ ਸਮੂਹ ਸਤਸੰਗ ਦੇ ਚਰਨਾਂ ਵਿੱਚ ਬੇਨਤੀ ਕਿ ਅਸੀਂ ਬੜੇ ਸਤਿਕਾਰ ਦੇ ਨਾਲ ਸਤਿਗੁਰ ਨੂੰ ਨਮਸਕਾਰ ਕਰਕੇ ਵਾਰੀ ਵਾਰੀ ਅਸੀਂ ਹਾਲ 'ਚੋਂ ਵਾਕਆਊਟ ਕਰਨਾ ਹੈ। ਸਤਸੰਗ ਜੀ ਸ਼ਗਨ ਬਾਰੇ ਬੇਨਤੀ ਇਸ ਪ੍ਰਕਾਰ ਹੈ ਕਿ ਮਹਾਰਾਜ ਦੀ ਹਜ਼ੂਰੀ ਵਿੱਚ ਸ਼ਗਨ ਕੇਵਲ ਮਾਤਾ ਪਿਤਾ ਹੀ ਪਾਉਣਗੇ। ਬਾਕੀ ਸੰਗਤਾਂ ਵਾਸਤੇ ਜੋ ਥੱਲੇ ਅਰੇਂਜਮੈਂਟ ਹੋਇਆ ਹੈ ਆਪ ਜੀ ਨੇ ਉੱਥੇ ਚੱਲਣਾ। ਸੋ ਸਤਸੰਗ ਜੀ ਇੱਕ ਮੇਰੀ ਜ਼ਰੂਰੀ ਬੇਨਤੀ ਹੈ, ਪਲੀਜ਼ ਸਾਰੇ ਜਣੇ ਸਰਵਣ ਕਰ ਲਿਓ ਕਿ ਮਹਾਰਾਜ ਦੇ ਸਤਿਕਾਰ ਨੂੰ ਮੁੱਖ ਰੱਖਦੇ ਹੋਏ ਮੇਨ ਹਾਲ ਦੇ ਵਿੱਚ ਵਧਾਈਆਂ ਸਾਂਝੇ ਕਰਨ ਤੋਂ ਥੋੜ੍ਹਾ ਜਿਹਾ ਅਸੀਂ ਅਵੋਇਡ ਕਰੀਏ, ਗੁਰੇਜ਼ ਕਰੀਏ। ਸਾਨੂੰ ਸਾਰਿਆਂ ਨੂੰ ਖੁਸ਼ੀ ਹੈ ਪਰ ਸਤਸੰਗ ਜੀ ਮਹਾਰਾਜ ਦਾ ਸਤਿਕਾਰ ਬਹੁਤ ਜ਼ਰੂਰੀ ਹੈ। ਇਸ ਕਰਕੇ ਨਮਸਕਾਰ ਕਰਕੇ ਜਿਵੇਂ ਅਸੀਂ ਬੜੇ ਕੁਆਇਟਲੀ ਡਿਸਿਪਲਿਨ ਦੇ ਨਾਲ ਅਸੀਂ ਵਾਕ ਇਨ ਕੀਤਾ ਸੀ ਉਵੇਂ ਹੀ ਵਾਰੀ ਵਾਰੀ ਅਸੀਂ ਨਮਸਕਾਰ ਕਰਕੇ ਵਾਕਆਊਟ ਕਰੀ ਜਾਣਾ, ਥੱਲੇ ਚੱਲ ਕਰਕੇ ਇੱਕ ਦੂਜੇ ਨੂੰ ਵਧਾਈਆਂ ਸਾਂਝੀਆਂ ਕਰ ਲਿਓ। ਸੋ ਇਹ ਮੇਰੇ ਹੱਥ ਜੋੜ ਕੇ ਬੇਨਤੀ ਹੈ ਕਿ ਮੈਨੂੰ ਵਾਰ ਵਾਰ ਬੇਨਤੀ ਨਾ ਕਰਨੀ ਪਵੇ ਬਿੱਧਰ ਬੀਬੀਆਂ ਵੱਲ, ਖਾਸ ਕਰਕੇ ਕਿ ਅਸੀਂ ਕਈ ਵਾਰ ਮਹਾਰਾਜ ਵੱਲ ਪਿੱਠ ਕਰ ਲੈਂਦੇ ਹਾਂ, ਉਹ ਮਹਾਰਾਜ ਦਾ ਨਿਰਾਦਰ ਹੈ। ਸਤਸੰਗਤ ਜੀ ਇਸ ਗੱਲ ਦਾ ਜ਼ਰੂਰ ਆਪ ਜੀ ਖਿਆਲ ਰੱਖਿਓ। ਸੋ ਬਹੁਤ ਬਹੁਤ ਵਧਾਈਆਂ, ਦਾਸ ਕੋਲੋਂ ਬੋਲਦੇ ਹਾਂ, ਸੇਵਾ ਨਿਭਾਉਂਦੇ ਹਾਂ, ਇੱਕ ਨਹੀਂ ਅਨੇਕਾਂ ਭੁੱਲਾਂ ਹੋਈਆਂ, ਗੁਰੂ ਕੀ ਸੰਗਤ ਅਤੇ ਸਤਿਗੁਰੂ ਜੀ ਬਖਸ਼ਣ ਯੋਗ ਹਨ, ਕਿਰਪਾ ਕਰਕੇ ਬਖਸ਼ ਦੇਣਾ। ਥੈਂਕ ਯੂ ਸੋ ਮਚ ਐਵਰੀਬਾਡੀ ਫੋਰ ਜੁਆਇਨਿੰਗ ਅਸ ਟੁਡੇ। ਕੰਗ੍ਰੈਚੁਲੇਸ਼ਨਸ।

सत सहंस जैसे सूत एक मन सत सहंस जैसे सूत एक मन सत सहंस

이렇지만

知道。

सेवक के सेवक सब करता। पाँच शहीद कश्मीर

ਮੈਂ ਫਿਰ ਬੇਨਤੀ ਕਰਦਾ, ਇਕੱਲਾ ਜਪਣਾ ਨਹੀਂ ਹੈ, ਇਹਨੂੰ ਸੁਣਨਾ ਵੀ। ਜਸਟ ਲਿਸਨ ਯੂਰ ਓਨ ਵੋਇਸ, ਆਪਣੀ ਆਵਾਜ਼ ਧੁਨ ਮੈਂ ਧਿਆਨ ਮੈਂ ਜਾਂਦਾ। ਜਿਹੜੀ ਤੁਹਾਡੇ ਅੰਦਰੋਂ ਆਵਾਜ਼ ਆ ਰਹੀ ਹੈ, ਗੁਰੂ ਦੀ ਧੁਨ ਆ ਰਹੀ ਹੈ, ਉਸੇ ਵਿੱਚ ਮਨ ਨੂੰ ਟਿਕਾਉਣਾ ਹੈ, ਉਸੇ ਵਿੱਚ ਇਸ ਆਤਮਾ ਨੂੰ ਲੈ ਜਾਣਾ ਹੈ, ਇਸ ਮਨ ਨੂੰ ਲੈ ਜਾਣਾ ਹੈ। ਜਦੋਂ ਉਹਨੂੰ ਸੁਣੋਗੇ ਗੱਲ ਬਣੇਗੀ, ਗੁਰੂ ਕਿਰਪਾ ਕਰੇਗਾ,

Sita.

ਰਾਗ ਵਜਸ ਪੱਤੀ ਜੋ ਬਹੁਤ ਘੱਟ ਗਾਏ ਹੁੰਦੇ ਰਾਗ ਕਲਿਆਣ ਦੀ ਨੀਂਹ ਰਾਗ ਵਜਸ ਪੱਤੀ।